ਰਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵ ਵਾਸੇ ਜਿਨ ਹਰ ਜਨ ਸਤਿਗੁਰ

ਤਿੰਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ।

मूल मना हर बिसरत तेरे गुण गलिया रहा ना हूं जति सती नहीं पड़िया।

ਆਪ ਹਾਸਦਾ ਮੋਹ ਬਚਾ ਬਹੁ ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰਿਆ ਸਭੈ ਰਣ ਕੋ ਆਜ ਸੰਘਰੀਐ।

ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੰਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ

ਤਿਉਹਾਰਾ ਜਾਣ ਆਪਣਾ ਮੁਜਨ ਬਾਜੋ ਆਪ ਕਰੋ ਹਮਰੇ ਸਭ ਕਾਜੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨੰਦ ਵਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੁਕ ਹੋਏ ਕਬਲਿਓ ਸੁਧਾਰੋ ਕਬਿਓ ਬਾਚੋ ਦੋਹਰਾ

ਅੰਤ ਸਰੂਪ ਕੋ ਜਾਹਿ ਦੁਹਰਾ, ਹਰ ਹਰ ਜਨ ਦੋਈ ਏਕ ਹੈ, ਬੇਬਚਾਰ ਕਠ ਨਾਹੀ, ਜਲ ਤੇ ਉਪਤਰੰਗ ਜਉ, ਜਲ ਹੀ ਵਿਖੈ ਸਮਾਜ ਦੁਹਰਾ।

ਵਚਨ ਦੋਹਰਾ ਥੜ ਪਈਓ ਮੈਂ ਜੁਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲਾਈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਤਸੰਗਤ ਜੀ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ। ਖੇਤ ਦੇ ਮਹਾਂ ਵਾਕ ਅਨੁਸਾਰ ਆਪ ਜੀ ਨੂੰ, ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਤੀਜਾ ਘੱਲੂਘਾਰਾ ਜੂਨ 1984 ਦੇ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਜੀ 'ਤੇ, ਜੋ ਇਹ ਜੂਨ ਦਾ ਸਾਰਾ ਮਹੀਨਾ 1 ਤਰੀਕ ਤੋਂ ਲੈ ਕੇ 6 ਜੂਨ ਤੱਕ ਇਹ ਮਹਾਨ ਘਮਸਾਨ ਦਾ ਯੁੱਧ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹੋਇਆ। ਭਾਰਤ ਦੀ ਆਰਮੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ 'ਤੇ ਇੰਦਰਾ ਗਾਂਧੀ ਨੇ ਲੱਖਾਂ ਦੀ ਤਾਦਾਦ ਫੌਜ ਭੇਜੀ ਅਤੇ ਘੇਰਾ ਪਾ ਕੇ, ਜੋ ਇਹ 4 ਜੂਨ ਨੂੰ ਸਵੇਰੇ ਅੰਮ੍ਰਿਤ ਵੇਲੇ ਗੋਲਾ ਅਕਾਲ ਤਖਤ ਸਾਹਿਬ ਜੀ 'ਤੇ ਪਹਿਲਾ ਗੋਲਾ 4:30 ਵਜੇ ਇਹ ਮਾਰਿਆ। ਉਸ ਤੋਂ ਬਾਅਦ ਜੋ ਲੜਾਈ, ਫਿਰ ਘਮਸਾਣ ਦਾ ਇਹ ਤੀਜਾ ਘੱਲੂਘਾਰਾ ਯੁੱਧ ਹੋਇਆ, ਫਿਰ ਉੱਥੇ ਫਿਰ ਬੜੀ ਗਹਿ ਗੱਚ ਦੀ ਲੜਾਈ ਹੋਈ। ਇਸ ਮੁਕਾਬਲੇ ਵਿੱਚ, ਇਸ ਜੰਗ ਦੇ ਵਿੱਚ ਬਹੁਤ ਸ਼ਹੀਦੀਆਂ ਹੋਈਆਂ ਅਤੇ ਜਿਨ੍ਹਾਂ ਵਿੱਚ ਜਿਹੜੀ ਭਾਰਤ ਦੀ ਫੌਜ ਸੀ, 3 ਨੰਬਰ ਦੀ ਪਾਵਰ, ਉਹ ਚੜ੍ਹ ਕੇ ਆਈ ਅਤੇ ਫਿਰ ਉਹਦਾ ਮੁਕਾਬਲਾ ਜੋ ਸਿੰਘਾਂ ਨੇ ਕੀਤਾ ਅਤੇ ਢੇਰੀਆਂ ਲਾ ਕੇ, ਫਿਰ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਬਚਨ ਕਹੇ ਸੀ ਕਿ ਜਦੋਂ ਫੌਜ ਚੜ੍ਹ ਕੇ ਆਵੇਗੀ ਅਤੇ ਜੀਂਦੇ ਨੂੰ ਤਾਂ ਮੈਨੂੰ ਫੜ ਨਹੀਂ ਸਕਦੀ, ਮਰੇ ਨੂੰ ਭਾਵੇਂ ਜਿੱਥੇ ਮਰਜ਼ੀ ਚੱਕ ਕੇ ਲੈ ਜਾਣ। ਸੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਫਿਰ ਜਿਹੜੇ ਬਚਨ ਕਹੇ ਅਤੇ ਭਾਰਤੀ ਫੌਜ ਦੇ ਫਿਰ ਢੇਰੀਆਂ ਲਾਈਆਂ, ਫਿਰ ਪੂਰੀਆਂ ਸਿੰਘਾਂ ਨੇ ਇਹ ਗਹਿ ਕੱਚ ਦੀ ਲੜਾਈ ਮੁਕਾਬਲਾ ਕੀਤਾ। 6 ਜੂਨ ਤੱਕ ਇਹ ਮੁਕਾਬਲਾ ਚੱਲਦਾ ਰਿਹਾ। ਫਿਰ ਟੈਂਕਾਂ ਅਤੇ ਤੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹ ਢਾਇਆ ਗਿਆ, ਇਹ ਸਾਰਿਆਂ ਨੂੰ ਪਤਾ ਹੈ। ਸੋ ਆਓ, ਅੱਜ ਦਾ ਪਾਵਨ ਦੀਵਾਨ ਉਹਨਾਂ ਮਹਾਨ ਸ਼ਹੀਦਾਂ ਨੂੰ, ਮਰਜੀਵੜਿਆਂ ਨੂੰ, ਸ਼ਹੀਦੀਆਂ ਨੂੰ ਸਮਾਪਤ ਹੈ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਰੱਖਦੇ ਹਾਂ, ਭਾਰਤੀ ਫੌਜ ਦੇ ਛੱਕੇ ਛਡਾਏ। ਸੋ ਆਓ, ਇਹ ਅੱਜ ਦਾ ਦੀਵਾਨ ਮਹਾਨ ਸ਼ਹੀਦਾਂ ਨੂੰ, ਭਾਈ ਠਾਰਾ ਸਿੰਘ ਜੀ, ਭਾਈ ਜਨਰਲ ਸੁਪੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ, ਹੋਰ ਮਹਾਨ ਜਿਹੜੇ ਸ਼ਹੀਦ ਸੀ, 40 ਸਿੰਘਾਂ ਨੇ ਅਤੇ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਕੇ ਇਹ ਦੱਸ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, 1.25 ਲੱਖ ਸੇ ਏਕ ਲੜਾਉਂ ਤਵਹ ਗੋਬਿੰਦ ਸਿੰਘ ਨਾਮ ਕਹਾਉਂ। ਉਸ 'ਚ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਸਨ। ਸੋ ਆਓ, ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀ ਸ਼ਹੀਦੀ ਦੇ ਦਿਹਾੜੇ ਨੂੰ ਸਮਰਪਿਤ ਹਨ। ਭਾਈ ਸਾਹਿਬ ਜੀ, ਭਾਈ ਜਰਨੈਲ ਸਿੰਘ ਜੀ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ, ਇਤਨਾ ਪਾਸੋਂ ਸਰਵਣ ਕਰਦੇ ਹਾਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰ ਸਤਸੰਗ ਜੀ ਜੀਓ, ਅੱਜ ਦੇ ਗੁਰਮਤਿ ਸਮਾਗਮ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਇਹ ਹਫ਼ਤਾ ਹੀ ਜੂਨ 84 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਹੀ ਕੀਰਤਨ ਸਮਾਗਮ ਹੋ ਰਹੇ ਨੇ। ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਵੀ ਘੱਲੂਘਾਰੇ ਦੇ ਸੰਬੰਧ ਵਿੱਚ ਹੀ ਕਥਾ ਕਰਦੇ ਨੇ, ਗੁਰਮਤਿ ਦੇ ਵਿਚਾਰ ਆਪ ਜੀ ਨੂੰ ਸਰਵਨ ਕਰਵਾਉਂਦੇ ਨੇ। ਇਸੇ ਹੀ ਸੰਬੰਧ ਵਿੱਚ ਦਰਬਾਰ ਸਾਹਿਬ ਤੋਂ ਰਾਗੀ ਜਥੇ ਹੀ ਜੂਨ 84 ਦੇ ਸੰਬੰਧ ਵਿੱਚ ਹੀ ਆਪ ਜੀ ਨੂੰ ਕੀਰਤਨ ਸਰਵਨ ਕਰਵਾ ਰਹੇ ਨੇ। ਸੋ ਆਪ ਜੀ ਧੰਨਤਾ ਯੋਗ ਹੋ ਜੋ ਕਿ ਗੁਰ ਇਤਿਹਾਸ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਗੁਰਦੁਆਰਾ ਸਾਹਿਬ ਵਿਖੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਇਕੱਤਰਿਤ ਹੋ ਕੇ ਗੁਰ ਇਤਿਹਾਸ ਅਤੇ ਗੁਰਬਾਣੀ ਤੋਂ ਜਾਣੂ ਹੋ ਰਹੇ ਹਾਂ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਜੂਨ 84 ਦੇ ਵਿੱਚ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਮਰਯਾਦਾ ਦੇ ਸੰਬੰਧ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਸ਼ਹੀਦੀਆਂ ਨੂੰ ਕੋਟ ਕੋਟ ਪ੍ਰਣਾਮ, ਕੋਟ ਕੋਟ ਨਮਸਕਾਰ। ਭੁੱਲਾਂ ਚੁੱਕਾਂ ਦੀ ਕਿਵੇਂ ਕਰਨਾ ਜੀ। ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਆਪ ਜੀ ਨੂੰ ਗੁਰ ਇਤਿਹਾਸ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ।

जब आव कियो निदान बनाए अति हिरण मैं तब जूझ मरों।

ਜੋ ਭਾਗੈ ਤਿਸ ਜੋਨੀ ਫਿਰਨਾ, ਜਿਉਂ ਬੁਲਾਵਹ ਤਿਉਂ ਬੋਲਹ ਸਵਾਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਸਤਿਗੁਰਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੀਜਾ ਅਤੇ ਵੱਡਾ ਘੱਲੂਘਾਰਾ 1 ਜੂਨ 1984 ਤੋਂ ਲੈ ਕੇ 8 ਜੂਨ 1984 ਤੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਲੰਗਰ ਹਾਲ ਗੁਰੂ ਰਾਮਦਾਸ ਜੀ ਸਰਾਂ, ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਜਿੰਨਾ ਕੰਪਲੈਕਸ ਭਾਰਤ ਦੀ ਜ਼ਾਲਮ ਹਕੂਮਤ ਵੱਲੋਂ ਜੋ ਵਰਤਾਇਆ ਗਿਆ, ਇਹਨਾਂ ਬਿਲਡਿੰਗਾਂ ਦਾ ਨੁਕਸਾਨ ਕੀਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ, ਹਰਿਮੰਦਰ ਸਾਹਿਬ 'ਤੇ ਹਜ਼ਾਰਾਂ ਗੋਲੀਆਂ ਦਾਗੀਆਂ ਗਈਆਂ, ਰਾਗੀ ਸਿੰਘ ਸ਼ਹੀਦ ਹੋਏ, ਦੇਗੀਏ ਸ਼ਹੀਦ ਹੋਏ, ਸੂਰਬੀਰ ਮਰ ਜੀਵੜੇ ਮਹਾਂਪੁਰਸ਼ ਯੋਧੇ ਜਰਨੈਲ ਕੌਮ ਦੇ ਜਰਨਲ, ਉਹਨਾਂ ਨੇ ਅੱਜ ਵਾਲੇ ਦਿਨ 6 ਜੂਨ 1984 ਨੂੰ ਆਪਣੇ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜ ਕੇ ਜ਼ੁਲਮ ਦੇ ਖਿਲਾਫ ਟੱਕਰ ਲੈਣ ਦੀ ਹਿੰਮਤ ਬਖਸ਼ੀ ਸੀ, ਬਲ ਬਖਸ਼ਿਆ ਸੀ, ਉਹ ਬਲ ਦਾ ਪ੍ਰਯੋਗ ਕਰਦਿਆਂ ਹੋਇਆਂ ਗੁਰੂ ਕੀ ਕਿਰਪਾ ਨਾਲ ਦੇਹ ਸ਼ਿਵਾ ਬਰ ਮੋਹੇ ਇਹੈ, ਸ਼ੁਭ ਕਰਮਨ ਅਤੇ ਕਬਹੂ ਨਾ ਟਰੋਂ, ਨਾ ਡਰੋਂ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋਂ, ਜਬ ਆਪ ਕੀਆ ਉਹਦੇ ਨਿਦਾਨ ਬਣੈ, ਮਹਾਰਾਜ ਖੀਰਤੇ ਕਹਿੰਦੇ ਨੇ, ਅਤ ਹੀ ਰਨ ਮੈਂ ਤਬ ਜੂਝ ਮਰੋਂ। ਅਤ ਵੱਡਾ ਜੰਗ ਸੀ ਸ੍ਰੀ ਚਮਕੌਰ ਸਾਹਿਬ ਜੀ ਦਾ, ਅਸਾਮੀ ਜੰਗ ਸੀ ਉਹ ਵੀ, ਲੇਕਿਨ ਉੱਥੇ ਫਰਕ ਇਹ ਸੀ ਸਾਧ ਸੰਗਤ ਜੀ ਕਿ ਚਮਕੌਰ ਦੀ ਜਿਹੜੀ ਕੱਚੀ ਹਵੇਲੀ ਸੀ, ਗੜੀ ਸੀ, ਉਹ ਬਹੁਤ ਵੱਡੇ ਪਹਾੜ ਉੱਪਰ ਸੀ, ਇੱਕ ਟਿੱਬੇ ਦੇ ਉੱਪਰ ਬਣੀ ਹੋਈ ਸੀ। ਭਾਵੇਂ ਫੋਟੋਆਂ ਵਿੱਚ ਇਹ ਨਹੀਂ ਵਿਖਾਇਆ ਜਾਂਦਾ, ਪਰ ਜਿਨ੍ਹਾਂ ਖੋਜ ਕੀਤੀ ਹੈ ਉਹ ਇਹੀ ਦੱਸਦੇ ਨੇ ਕਿ ਉਹਦੇ ਨਾਲ ਬਹੁਤ ਵੱਡਾ ਢਲਵਾਂ ਟਿੱਬਾ ਸੀ, ਦੂਰ ਤੱਕ ਫੈਲਿਆ ਹੋਇਆ, ਅਤੇ ਉਹ ਟਿੱਬੇ ਦੇ ਉੱਪਰ ਬਣੀ ਹੋਈ ਦੋ ਛੱਤੀ ਹਵੇਲੀ ਸੀ, ਜਿਹਨੂੰ ਚਮਕੌਰ ਦੀ ਕੱਚੀ ਗੜੀ ਆਪਾਂ ਕਹਿੰਦੇ। ਦੁਸ਼ਮਣ ਬੜਾ ਪ੍ਰਬਲ ਸੀ ਉੱਥੇ ਵੀ, ਲੱਖਾਂ ਫੌਜਾਂ ਸੀ, ਅਤੇ ਪਰ ਉੱਥੇ ਦੁਸ਼ਮਣ ਕੋਲ ਤੋਪ ਨਹੀਂ ਸੀ, ਉਹਨੇ ਤੋਪ ਨਹੀਂ ਵਰਤੀ। ਕਿਉਂ ਨਹੀਂ ਵਰਤੀ? ਕਿਉਂਕਿ ਉਹ ਢਾਲ ਏਡੀ ਸੀ ਟਿੱਬੇ ਦੀ, ਤੋਪ ਦੀ ਰੇਂਜ ਵਿੱਚ ਉਹ ਗੜੀ ਨਹੀਂ ਆਉਂਦੀ ਸੀ। ਜਿੱਥੇ ਮੈਦਾਨ ਵਿੱਚ ਹੇਠਾਂ ਫੌਜਾਂ ਸਨ, ਉੱਥੋਂ ਤੋਪ ਦਾ ਗੋਲਾ ਜੇ ਵੱਜਦਾ ਸੀ ਗੜੀ ਦੇ ਉੱਪਰ ਦੀ ਲੰਘ ਜਾਂਦਾ ਸੀ, ਉੱਪਰ ਦੀ ਲੰਘ ਸਕਦਾ ਸੀ, ਗੜੀ ਨੂੰ ਨਹੀਂ ਲੱਗ ਸਕਦਾ ਟਿੱਬਾ ਹੋਣ ਕਰਕੇ ਦੂਰ ਤੱਕ। ਅਤੇ ਟਿੱਬੇ ਦੇ ਉੱਪਰ ਜਿਹੜਾ ਵੀ ਆਇਆ ਉਹ ਸੁੱਕਾ ਨਹੀਂ ਗਿਆ, ਭਾਵੇਂ ਆਮ ਫੌਜੀ ਸੀ ਜਾਂ ਉਹ ਵੱਡੇ ਤੋਂ ਵੱਡਾ ਨਾਰ ਖਾਂ ਸੀ, ਉਹ ਖਾਲਸੇ ਦੀ ਰੇਂਜ ਵਿੱਚ ਸੀ ਚਾਰ ਚੁੱਕੇ। ਉੱਥੇ ਤੋਪਾਂ ਦਾ ਹਮਲਾ ਮੁਗਲੀਆ ਹਕੂਮਤ ਨੇ ਨਹੀਂ ਕੀਤਾ ਸੀ, ਪਰ 10 ਲੱਖ ਤਾਜ਼ਾ ਦਲ ਅਤੇ ਭੁੱਖਣ ਭਾਣੇ 40 ਸਿੰਘ
ਮਹਾਰਾਜ ਜੀ ਨੇ ਇਹਨੂੰ ਵੱਡਾ ਜੰਗ ਕਿਹਾ, ਦੁਨੀਆਂ ਦਾ ਅਨੋਖਾ ਜੰਗ ਹੋਇਆ ਜਿੱਥੇ ਤਿੰਨ ਪਿਆਰਿਆਂ ਨੇ ਅਤੇ ਦੋ ਸਾਹਿਬਜ਼ਾਦਿਆਂ ਨੇ ਅਤੇ ਬਾਕੀ ਮਰਜ਼ੀ ਬੜੇ ਖਾਲਸਿਆਂ ਨੇ ਸ਼ਹੀਦੀ ਜਾਮ ਪੀਤਾ ਸੀ। ਖੁਦ ਗੁਰੂ ਗੋਬਿੰਦ ਸਿੰਘ ਆਪ ਵੀ ਤਿਆਰ ਹੋ ਗਏ, ਪਰ ਇਹ ਜਿਹੜਾ ਘੱਲੂਘਾਰਾ ਹੋਇਆ ਹੈ ਉਹ ਅਰਥ ਮਹਾਰਾਜ ਜੀ ਨੇ ਜਿਹੜੇ ਕਹੇ ਸੀ, ਜਵਾਬ ਕੀ ਉਹਦ ਨਿਦਾਨ ਬਣਾ ਅਤੇ ਹੀ ਰਨ ਮੈਂ ਤਬ ਜੂਝ ਮਰੋਂ। ਅਤ ਵੱਡੇ ਜੰਗ ਵਿੱਚ ਜਦੋਂ ਅੰਤ ਆ ਗਿਆ, ਮਹਾਰਾਜ ਧਰਮ ਵਾਸਤੇ ਲੜਦਿਆਂ ਲੜਦਿਆਂ ਅਖੀਰ ਹੋ ਗਈ ਅਤੇ ਮੈਂ ਵੱਡੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਵਾਂ, ਇਹ ਮਹਾਰਾਜ ਦਾ ਕੀਦਾ ਸੀ ਅਤੇ ਇਹ ਹੀ ਇਹਨਾਂ ਮਰਜੀਵੜਿਆਂ ਮਹਾਂਪੁਰਸ਼ਾਂ ਦਾ ਸੀ। ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਮਹਾਂਪੁਰਖਾਂ ਦਾ ਇਹ ਵੀ ਕੀਦਾ ਸੀ। ਜੰਗ 1 ਜੂਨ ਤੋਂ ਲੱਗ ਰਹੀ ਸੀ, ਖਾਲਸਾ ਜਿੱਤ ਰਿਹਾ ਸੀ। 4 ਜੂਨ ਤੱਕ ਸ਼ਾਮ ਰਾਤ ਤੱਕ ਵੱਡੇ ਤੋਂ ਵੱਡੀ ਹਿੰਦੁਸਤਾਨ ਦੀ ਫੌਜ ਜਿਹੜੀ ਸੀ, NSG ਸਿਕਿਉਰਟੀ ਜਿਹੜੀ ਸੀ, 1300 ਕਮਾਂਡੋ ਜਿਹੜੇ ਬਹੁਤ ਤੇਜ਼ ਤਰਾਰ ਹੁੰਦੇ ਨੇ, VIP ਦੇ ਕੋਲ ਸਿਰਫ ਹੁੰਦੇ ਨੇ ਅਤੇ ਖੁਰਾਕ ਵੀ ਵਧੀਆ ਲੈਂਦੇ ਨੇ, 22 ਤੋਂ 28 ਸਾਲ ਦੀ ਉਮਰ ਦੇ ਵਿੱਚ ਵਿੱਚ ਹੀ ਇਹ ਫੌਜੀ ਹੁੰਦੇ ਨੇ, ਬਹੁਤ ਲਚਕੀਲੇ, 25 ਫੁੱਟ ਤੋਂ ਇਹ ਛਾਲ ਮਾਰਦੇ ਨੇ, ਕੁਝ ਨਹੀਂ ਹੁੰਦਾ, ਇਹਨਾਂ ਦੇ ਅੰਗ ਪ੍ਰਤੰਗ ਇੰਨੇ ਖੁੱਲ੍ਹੇ ਹੁੰਦੇ ਨੇ। ਉਹਨਾਂ ਨੇ ਵੀ ਵੇਖ ਲਿਆ ਸੀ, ਲੁਕਮਾ ਹਮਲਾ ਕਰਕੇ ਜਦੋਂ ਦਰਸ਼ਨੀ ਡਿਉੜੀ ਦੇ ਵਿੱਚੋਂ ਹੀ ਉਹਨਾਂ ਨੇ ਲਾਵਾ ਫੁਟਾਇਆ ਜਿਵੇਂ ਪਹਾੜ ਦੇ ਵਿੱਚੋਂ ਲਾਵਾ ਫੁੱਟ ਜਾਵੇ, ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹ ਵੀ ਤਾਂ ਹੋ ਗਿਆ ਛੇਤੀ ਕਿ ਮਹਾਂਪੁਰਸ਼ਾਂ ਦਾ ਜਿਹੜਾ ਹਿਰਦਾ ਸੀ ਉਹ ਬੜਾ ਸਾਫ਼ ਸੀ। ਤਾਂ ਹੀ ਆਪਾਂ ਸ਼ਬਦ ਸੁਣੇ ਨੇ ਕਿ ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਮਾਣ ਸਕਿਆ ਵਿਚਾਰਾ ਅਤੇ ਉਹ ਲੋਕ ਸੁਣਾਏ ਸੀ। ਉਹ ਸਿੱਖ ਜਗਤ ਦਾ ਧਰੂ ਤਾਰਾ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਵੇਂ ਧਰੂ ਤਾਰਾ ਚਮਕਦਾ ਹੈ ਆਕਾਸ਼ ਵਿੱਚ, ਇਵੇਂ ਬਾਬਾ ਏ ਕੌਮ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਧਰੂ ਤਾਰੇ ਵਾਂਗ ਚਮਕਦੇ ਰਹਿਣਗੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬਹੁਤ ਹਿਰਦੇ ਦੇ ਇਮਾਨਦਾਰ ਸਨ, ਕੇਵਲ ਵੀਰ ਰਸ ਹੀ ਉਹਨਾਂ ਦੇ ਵਿੱਚ ਨਹੀਂ ਸੀ, ਸੱਚੇ ਅਤੇ ਸੁੱਚੇ ਬਹੁਤ ਸਨ। ਕਈ ਵਾਰ ਜ਼ਿਆਦਾ ਸੱਚ ਜਿਹੜਾ ਉਹ ਵੀ ਨੁਕਸਾਨ ਕਰ ਜਾਂਦਾ ਹੈ। ਮਹਾਂਪੁਰਖ ਟੱਕਰ ਦੇ ਰਹੇ ਸੀ ਸਿੰਘ, ਉਹਨਾਂ ਕਿਹਾ ਮਹਾਂਪੁਰਸ਼ੋ 4 ਜੂਨ ਨੂੰ ਤੁਸੀਂ ਚਲੇ ਜਾਓ। ਮਹਾਂਪੁਰਸ਼ ਕਹਿੰਦੇ ਅਸੀਂ ਨਹੀਂ ਜਾਵਾਂਗੇ। ਸਿੰਘੋ ਜੇ ਤੁਸੀਂ ਲਾਲਚ ਵਿੱਚ ਨਹੀਂ ਆਏ, ਜਰਨਲ ਸ਼ਬੇਗ ਸਿੰਘ ਜੀ ਨੇ ਵੀ ਕਿਹਾ ਸੀ ਮੈਂ ਤੁਹਾਨੂੰ ਕੱਢ ਸਕਦਾ ਵਾਂ। ਮਹਾਂਪੁਰਸ਼ਾਂ ਕਿਹਾ ਮੈਂ ਬਿਲਕੁਲ ਨਹੀਂ, ਜੇ ਤੁਸੀਂ ਮੇਰੇ ਨਾਲ ਇੱਥੋਂ ਤੱਕ ਨਿਭਾਈ ਹੈ ਅਤੇ ਹੁਣ ਮੇਰਾ ਵੇਲਾ ਹੈ ਨਿਭਾਉਣ ਦਾ ਕੌਮ ਨਾਲ ਅਤੇ ਤੁਹਾਡੇ ਨਾਲ, ਮੈਂ ਨਹੀਂ ਜਾਵਾਂਗਾ। ਮੈਂ ਸੰਗਤ ਵਿੱਚ ਬਚਨ ਕੀਤੇ ਨੇ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਫਿਰ ਉਹਨਾਂ ਭਾਈ ਅਮਰੀਕ ਸਿੰਘ ਜੀ ਨੂੰ ਕਿਹਾ ਸੀ ਵੀ ਤੂੰ ਅਗਵਾਈ ਕਰਨ ਵਾਸਤੇ ਕੌਮ ਦੀ, ਲੀਡਰ ਬੁੱਝ ਦਿਲ ਹੋ ਚੁੱਕੇ ਨੇ ਜਿਹੜੇ ਇੱਥੋਂ ਤੱਕ ਸਹਾਰ ਲੈਣ, ਏਡਾ ਹਮਲਾ ਉਹਨਾਂ ਤੋਂ ਬੁੱਝ ਦਿਲ, ਸੋ ਪ੍ਰੈਕਟੀਕਲ ਲੀਡਰ ਹੋਰ ਕੌਣ ਹੋ ਸਕਦੇ ਨੇ, ਤੂੰ ਅਗਵਾਈ ਕੌਮ ਦੇ ਕਰੀ। ਭਾਈ ਅਮਰੀਕ ਸਿੰਘ ਜੀ ਨੇ ਕਿਹਾ ਸੀ ਮਹਾਂਪੁਰਸ਼ੋ ਮੈਂ ਤਾਂ ਪਹਿਲਾਂ ਹੀ, ਤੁਸੀਂ ਧਰਮ ਯੁੱਧ ਮੋਰਚਾ ਲਾਇਆ ਕਿਹਦੇ ਵਾਸਤੇ ਸੀ? ਮੈਨੂੰ ਚੁੱਕ ਕੇ ਲੈ ਗਈ ਸੀ ਪੁਲਿਸ, ਮੈਂ ਸਿੰਘ ਨੂੰ ਛਡਾਉਣ ਗਿਆ ਸੀ, ਉਲਟਾ ਮੈਨੂੰ ਫੜ ਲਿਆ ਸੀ, ਝੂਠਾ ਕੇਸ ਪਾ ਦਿੱਤਾ ਸੀ, ਉਸ ਰੋਸ ਵਜੋਂ ਤਾਂ ਤੁਸੀਂ ਧਰਮ ਯੁੱਧ ਮੋਰਚਾ ਲਾਇਆ ਸੀ ਕਾਲ ਤਖ਼ਤ 'ਤੇ ਆ ਕੇ ਵੀ ਸਾਡੇ ਨਾਲ ਇੰਨਾ ਕੁਨਿਆ, ਅਤੇ ਅੱਜ ਤੁਸੀਂ ਸ਼ਹੀਦ ਹੋ ਜਾਵੋ। ਉਸ ਦਿਨ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੀ ਖਾਤਰ ਏਡਾ ਮੋਰਚਾ ਲਾ ਦਿੱਤਾ ਜੇ, ਹੁਣ ਜੇ ਗੱਲ ਕੋਈ ਹੋਈ ਤੁਹਾਥੋਂ ਪਹਿਲਾਂ ਸਿਰ ਮੈਂ ਲਾਵਾਂਗਾ। ਭਾਈ ਅਮਰੀਕ ਸਿੰਘ ਜੀ ਅਤੇ ਮੈਂ ਤਾਂ ਬਚਨ ਕੀਤਾ ਸੀ ਮੈਂ ਕਿਵੇਂ ਜਾਵਾਂ, ਮੈਂ ਨਹੀਂ ਬਾਹਰ ਜਾਵਾਂਗਾ, ਉਹਨਾਂ ਵੀ ਜਵਾਬ ਦੇ ਦਿੱਤਾ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਮਹਾਂਪੁਰਸ਼ਾਂ ਨੇ ਕਿਹਾ ਸਿੰਘੋ ਤੁਸੀਂ ਨਿਭਾ ਦਿੱਤੀ ਹੈ, ਹੁਣ ਮੈਂ ਨਿਭਾਵਾਂਗਾ। ਅਤੇ ਉਹਨਾਂ 4 ਜੂਨ ਨੂੰ ਸਿੰਘਾਂ ਨੂੰ ਕਿਹਾ, ਕਿਉਂਕਿ ਮਹਾਂਪੁਰਸ਼ ਤ੍ਰਿਕਾਲ ਦਰਸ਼ੀ ਸਨ, ਮੈਂ ਅੱਗੇ ਵੀ ਬੇਨਤੀ ਕੀਤੀ ਹੈ ਵੀ ਉਦੋਂ ਤਾਂ ਹਜੇ ਅਭਿਆਸ ਹੀ ਕਰਦੇ ਸੀ ਪਿਛਲੇ ਦਿਨੀ,
ਤੇ ਵੱਡੇ ਭਰਾ ਨੇ ਪੁੱਛਿਆ ਸੀ ਇੰਨੀ ਭੁੱਖ ਰੱਖ ਕੇ ਅੱਧੀ ਰੋਟੀ ਕਿਤੇ ਖਾਧੀ ਹੁੰਦੀ ਆ ਅਤੇ 10 ਕਿਲੋ ਤੁਹਾਡਾ ਭਾਰ ਘੱਟ ਗਿਆ ਵਾ ਜਦੋਂ 40ਵੇਂ ਦਿਨ ਬਾਅਦ ਬਾਹਰ ਆਏ ਸੀ ਚੁਲੀਸਾ ਕੱਟ ਕੇ ਘਰ ਦੇ ਵਿੱਚ ਕੁਝ ਮਿਲਿਆ ਵੀ ਹੈ ਕੁਝ ਪ੍ਰਾਪਤ ਵੀ ਹੋਇਆ ਸਾਰਾ ਕੰਮ ਖੇਤੀਬਾੜੀ ਦਾ ਮੈਂ ਸੰਭਾਲ ਲੈਂਦਾ ਖੁਸ਼ੀ ਨਾ ਵੀ ਤੇਰੀ ਬੰਦਗੀ ਵਿੱਚ ਕੋਈ ਫਰਕ ਨਾ ਪਵੇ ਪਰ ਮੈਂ ਚਾਹੁੰਦਾ ਵੀ ਮੈਨੂੰ ਮਾੜਾ ਜਿਹਾ ਦੱਸ ਦਿਓ ਤੁਹਾਨੂੰ ਕੁਝ ਮਿਲਿਆ ਵੀ ਆ ਮਹਾਂਪੁਰਸ਼ਾਂ ਫਿਰ ਕਿਹਾ ਸੀ ਵੀ ਅੱਜ ਦੱਸ ਦੇਣੇ ਇਹਦੂ ਬਾਅਦ 'ਚ ਨਾ ਪੁੱਛੀ ਮੈਨੂੰ ਮਹਾਰਾਜ ਦੀ ਕਿਰਪਾ ਨਾਲ ਇਲਾਕੇ ਵਿੱਚ ਸਾਰੇ ਏਰੀਏ ਵਿੱਚ ਜੋ ਕੁਦਰਤੀ ਆਫਤ ਹੋਣੀ ਹੁੰਦੀ ਕਿਸੇ ਦਾ ਜਨਮ ਕਿਸੇ ਦੀ ਮੌਤ ਮੈਨੂੰ 24 ਘੰਟੇ ਪਹਿਲਾਂ ਪਤਾ ਲੱਗ ਜਾਂਦਾ ਵਾ ਇੰਨੀ ਕਿਰਪਾ ਹੋਊਗੀ ਅਤੇ ਉਹ ਦੱਸਿਆ ਵੀ ਸੀ ਵੀ ਆਪਣੇ ਪਿੰਡ ਦੇ ਛੱਪੜ ਵਿੱਚ ਹੀ ਕੱਲ੍ਹ ਸ਼ਾਮ ਨੂੰ ਅੱਜ ਸ਼ਾਮ ਆ ਕੱਲ੍ਹ ਸ਼ਾਮ ਨੂੰ 2 ਝੋਟੇ ਜਿਹੜੇ ਆ ਉਹ ਜੱਟਾਂ ਤੋਂ ਸੰਭਲ ਨੇ ਨਹੀਂ ਨਹਾਉਣ ਆਏ ਉੱਥੇ ਵੱਡੇ ਟੋਭੇ ਵਿੱਚ ਆਪਣੀ ਪੱਤੀ ਵਾਲੇ ਵਿੱਚ ਉਹ ਭਿੜ ਕੇ ਆਪਸ ਵਿੱਚ ਲੜ ਕੇ ਭਿੜ ਕੇ ਭਿੜਦੇ ਭਿੜਦੇ ਡੁੱਬ ਕੇ ਮਰ ਜਾਣੇ ਸਾਰਾ ਪਿੰਡ ਉੱਥੇ ਇਕੱਠਾ ਹੋਊ ਜਾ ਵੇਖ ਲਈ ਪ੍ਰਤਿਆਵਾ ਲੈਂਦਾ ਤੂੰ ਮੇਰਾ ਇਹ ਤੋਂ ਬਾਅਦ 'ਚ ਕਿਹਾ ਸੀ ਤੂੰ ਬਾਅਦ 'ਚ ਨਾ ਪੁੱਛੀ ਮੈਂ ਆਪਦੀ ਬੰਦਗੀ ਇਹਨਾਂ ਰਿਧੀਆਂ ਸਿੱਧੀਆਂ ਵਿੱਚ ਨਹੀਂ ਲਾਉਣੀ ਦੇਖੋ ਜੇ ਉਹ ਮੁਖੀ ਬਣਨ ਤੋਂ ਪਹਿਲਾਂ ਇੰਨਾ ਚਾਨਣ ਸੀ ਕਿਤੇ ਉਹਨਾਂ ਨੂੰ ਇਹ ਚਾਨਣ ਨਹੀਂ ਸੀ ਵੀ ਆਹ ਕੁਝ ਹੋਣਾ ਵਾ ਸ਼ਹੀਦੀ ਹੋ ਜਾਣੀ ਉਹਨਾਂ ਸਭ ਕੁਝ ਭਾਂਪ ਕੇ ਸਿੰਘਾਂ ਨੂੰ ਕਿਹਾ ਵੀ ਸਿੰਘੋ ਤੁਸੀਂ ਬਹੁਤ ਨਿਭਾ ਦਿੱਤੀ ਹੈ ਜਿਹਨੇ ਜਾਣਾ ਹੈ ਹੱਥ ਖੜ੍ਹੇ ਕਰਕੇ ਵੀ ਜਾ ਸਕਦੇ ਹੋ ਫੌਜ ਛੱਡ ਦੇਵੇਗੀ ਇੰਨਾ ਭਾਰਾ ਹੁਣ ਜੇ ਐਡੀਆਂ ਐਡੀਆਂ ਬਖਤਰਬੰਦ ਗੱਡੀਆਂ ਆ ਗਈਆਂ ਨੇ ਅੱਗੇ ਉਹਨਾਂ ਨੂੰ ਪਤਾ ਸੀ ਟੈਂਕ ਆਉਣਗੇ ਔਰ ਗੁਰੂ ਪਿਆਰੀ ਸਾਧ ਸਿੰਘ ਜੀ ਉਹਨਾਂ ਕਿਹਾ ਜਿਹਨੇ ਜਾਣਾ ਜਾ ਸਕਦੇ ਉਹ ਇਮਾਨਦਾਰੀ ਕਈ ਸਿੰਘ ਜਿਹੜੇ ਸੀ ਬਾਹਰ ਆਏ ਅਤੇ ਉਹਦੇ ਨਾਲ ਹੀ ਜਿਹੜੀ CID ਬੈਠੀ ਸੀ ਭਾਰਤੀ ਫੌਜ ਦੀ ਸਿੱਖਾਂ ਦੇ ਭੇਸ ਵਿੱਚ ਬੈਠੀ ਕਿੱਥੇ ਸੀ ਲੌਂਗੋਵਾਲ ਅਤੇ ਟੋੜੇ ਦੇ ਨਾਲ ਨਾਨਕ ਨਿਵਾਸ ਵਿੱਚ ਉੱਥੇ ਲੋਕ ਬੈਠੀ ਸੀ ਉਹ ਅੰਦਰ ਦਾ ਸਾਰਾ 4 ਦਿਨਾਂ ਦਾ ਜਾਇਜ਼ਾ ਲੈ ਰਹੀ ਸੀ ਇਹ ਜੰਗ ਦਾ ਜਿਵੇਂ ਫੌਜ ਮਰ ਰਹੀ ਉਹ CID ਬਾਹਰ ਗਈ ਇਹ ਲੀਡਰ ਬੇਈਮਾਨ ਸਾਡੇ ਬਾਹਰ ਨਹੀਂ ਗਏ ਡਰਦੇ ਵੀ ਸਾਡੇ ਗੋਲੀ ਵੱਜੂਗੀ ਸਿੰਘਾਂ ਦੀ ਔਰ ਇਹ ਬਾਹਰ ਨਹੀਂ ਗਏ ਅੰਦਰੇ ਬੈਠੇ ਰਹੇ ਉਹ CID ਵੀ ਜਦੋਂ ਸਿੰਘ ਬਾਹਰ ਨਿਕਲੇ ਅਤੇ ਗੋਲੀ ਰੁਕ ਗਈ ਸੀ ਅਤੇ ਬਾਹਰ ਗਈ ਫੌਜ ਕੋਲ ਵਾਪਸ ਉਹਨੇ ਦੱਸਿਆ ਫਿਰ ਉਹ CID ਨੇ ਜੇ ਮਹਾਂਪੁਰਸ਼ ਇਹ ਗੱਲ ਨਾ ਕਹਿੰਦੇ ਵੀ ਜਿਹਨੇ ਬਾਹਰ ਜਾਣਾ ਜਾ ਵੜੋ ਆਪਣੇ ਵੱਲੋਂ ਜੰਗ ਰੋਕ ਕੇ ਅਤੇ ਫਿਰ ਉਹ CID ਵੀ ਬਾਹਰ ਨਹੀਂ ਜਾ ਸਕਦੀ ਸੀ ਫਿਰ ਹੋਰ ਪਤਾ ਨਹੀਂ ਕਿੰਨੇ ਦਿਨ ਢੇਰ ਲੱਗਣੇ ਸੀ ਭਾਰਤੀ ਫੌਜ ਦੇ ਪਰ ਉਹਨਾਂ ਦੀ ਇਮਾਨਦਾਰੀ ਸੀ ਉਹ CID ਜਦੋਂ ਬਾਹਰ ਗਈ ਉਹਨੇ ਦੱਸਿਆ ਫੌਜ ਦੇ ਜਰਨਲਾਂ ਨੂੰ ਕਿ ਜਿੰਨਾ ਚਿਰ ਤੁਸੀਂ ਅਕਾਲ ਤਖ਼ਤ ਨੂੰ ਦੂਜੀਆਂ ਬਿਲਡਿੰਗਾਂ ਨਾਲੋਂ ਵੱਖਰਾ ਨਹੀਂ ਕਰ ਲੈਂਦੇ ਉਹਨੂੰ ਸੋ ਅਲੱਗ ਥਲੱਗ ਨਹੀਂ ਕਰ ਲੈਂਦੇ ਉਹਨਾਂ ਚਿਰ ਜੰਗ ਜਿੱਤਿਆ ਨਹੀਂ ਜਾਣਾ ਤੁਹਾਡੀ ਭਾਰਤੀ ਫੌਜ ਇਸੇ ਤਰ੍ਹਾਂ ਮਰਦੀ ਰਹੂਗੀ ਢੇਰੀਆਂ ਲੱਗਦੀਆਂ ਰਹਿਣ ਫਿਰ ਜਰਨਲ ਸੁਚੇਤ ਹੋਏ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਵੱਡੀਆਂ ਤੋਪਾਂ ਵਰਤੀਆਂ ਗਈਆਂ 5 ਜੂਨ ਨੂੰ 7 ਤੋਪਾਂ ਜਿਹੜੀਆਂ ਸੀ ਲੰਗਰ ਹਾਲ ਵੱਲੋਂ ਭਾਵੇਂ ਮਰ ਜੀਵੜਿਆ ਨੇ ਉਹਨਾਂ ਦਾ ਵੀ ਮੁਕਾਬਲਾ ਕੀਤਾ ਉਹ ਵੀ ਨਕਾਰਾ ਕੀਤੀਆਂ 6 ਘੰਟੇ ਫੌਜ ਨੂੰ ਲੱਗੇ ਸੀ ਪਰਕਰਮਾ 'ਚ ਉਤਰਨ ਵੱਲ ਨਾਨਕ ਨਿਵਾਸ ਲੰਗਰ ਹਾਲ ਤੋਂ ਰੋਕਣ ਵਾਸਤੇ ਹਮਲੇ ਨੂੰ 5000 ਤੋਂ ਵੱਧ ਫੌਜ ਜਿਹੜੀ ਸੀ 5 ਜੂਨ ਨੂੰ ਸਾਰਾ ਦਿਨ ਮੁਕਾਬਲਾ ਹੋਇਆ ਵਾ 7000 ਤੋਂ ਉੱਪਰ ਕੁਝ ਸੈਂਕੜੇ ਫੌਜ ਜਿਹੜੀ ਜ਼ਖਮੀ ਹੋਈ ਅਤੇ 5000 ਦੇ ਕਰੀਬ ਫੌਜੀ ਜਿਹੜੇ ਸੀ ਜਿੱਥੋਂ ਆਪਾਂ ਲੰਗਰ ਹਾਲ ਵੱਲੋਂ ਵੜਦੇ ਹਾਂ ਸਰਾਵਾਂ ਵੱਲ ਇੱਥੋਂ ਲੈ ਕੇ ਅਤੇ ਪੌੜੀਆਂ ਉੱਤਰ ਤੱਕ ਪਰਕਰਮਾ ਦੀ ਉੱਥੇ ਫੌਜ ਡਿੱਗੀ ਪਈ ਸੀ ਸਾਰਾ ਦਿਨ 17 ਘੰਟੇ ਲੱਗ ਗਏ ਸੀ 7 ਤੋਪਾਂ ਲਿਆ ਕੇ ਵੀ ਛੋਟੀਆਂ ਤੋਪਾਂ ਗੁਰੂ ਪਿਆਰੀ ਸਾਧ ਸੰਗਤ ਜੀ 17 ਘੰਟਿਆਂ 'ਚ ਰਾਤ ਨੂੰ 5 ਜੂਨ ਨੂੰ 11:30 ਵਜੇ ਦੇ ਕਰੀਬ ਫੌਜ ਪਰਕਰਮਾ 'ਚ ਦਾਖਲ ਹੋਈ ਸੀ ਅਤੇ ਅਗਾਂਹ ਵੀ ਉਹਨਾਂ 'ਤੇ ਮੀਂਹ ਵਾਂਗ ਗੋਲੀ ਵਰ ਰਹੀ ਸੀ ਫਿਰ ਉਹ ਜਰਨਲ ਲਿਖਦਾ ਵਾ ਆਪ ਹੀ ਕਿ ਉਸ ਵੇਲੇ ਸਾਡੀ ਵਾਹ ਨਹੀਂ ਕੋਈ ਜਾ ਰਹੀ ਸੀ ਫਿਰ ਸਾਨੂੰ ਟੈਂਕ ਜਿਹੜੇ ਸੀ ਅਸੀਂ ਰਾਬਤਾ ਕੀਤਾ ਦਿੱਲੀ ਨਾਲ ਕਿ ਅਕਾਲ ਤਖ਼ਤ ਨੂੰ ਵੱਖਰਾ ਅਤੇ ਤੋਪਾਂ ਨਾਲ ਹੀ ਕੀਤਾ ਜਾ ਸਕਦਾ ਹੈ ਔਰ ਇਹਨਾਂ ਜ਼ਾਲਮਾਂ ਨੇ ਜ਼ਿਲ੍ਹਿਆਂਵਾਲੇ ਬਾਗ ਕੋਲ ਅੰਮ੍ਰਿਤਸਰ ਵਿੱਚ 120 ਬਲਾਕ ਵਿੱਚ ਵੱਡੀ ਫੌਜੀ ਛਾਉਣੀ ਹੈ ਉੱਥੇ ਹੀ 13 ਸਿੰਘਾਂ ਦਾ ਜਿੱਥੋਂ ਇਹ ਸਾਕਾ ਸ਼ੁਰੂ ਹੋਇਆ
ਜਿਨ੍ਹਾਂ ਦੀ ਸ਼ਹੀਦੀ ਤੋਂ ਮਹਾਂਪੁਰਸ਼ਾਂ ਨੇ ਇੱਕ ਕਿੱਲਾ ਪੂਰਾ ਰੋਕ ਕੇ ਫੌਜੀ ਛਾਉਣੀ ਦਾ ਸੰਸਕਾਰ ਕੀਤਾ ਸੀ। ਇਹ ਜੁਰਤ ਦੇ ਅੱਜ ਤੱਕ ਆ ਅਤੇ ਬਾਬਾ ਜਰਨੈਲ ਸਿੰਘ ਨੇ ਵਿਖਾਈ ਹੈ ਵੀ ਫੌਜ ਦੀ ਫੌਜੀ ਛਾਉਣੀ ਦਾ ਥਾਂ ਰੋਕ ਕੇ ਸੰਸਕਾਰ ਕੀਤਾ ਸ਼ਹੀਦਾਂ ਦਾ, ਇੱਕ ਕਿੱਲਾ ਪੂਰਾ ਉਹਨਾਂ 13 ਸਿੰਘਾਂ ਦਾ। ਉੱਥੇ ਹੀ ਵੱਡੀ ਛਾਉਣੀ ਵਿੱਚੋਂ ਵਜੇਂਤਾ ਟੈਂਕ ਲਿਆਂਦੇ ਗਏ। ਉਹ ਜ਼ਾਲਮ ਜਿਹੜਾ ਅਫਸਰ ਉਹ ਤਾਂ ਇਹ ਲਿਖਦਾ ਵਾ ਵੀ ਅਸੀਂ 4 ਟੈਂਕ ਲਿਆਂਦੇ, ਪਰ ਲੇਕਿਨ 4 ਟੈਂਕ 'ਤੇ ਖਾਲਸਾ ਫੌਜ ਨੇ ਨਕਾਰਾ ਹੀ ਕਰ ਦਿੱਤੇ ਸਨ ਘੱਟੋ ਘੱਟ।

ਬੈਂਕ ਉੱਥੋਂ ਗਾਹ ਨਹੀਂ ਗਿਆ। ਬਾਬਾ ਜੀ ਨੇ ਸ਼ਹੀਦਾਂ ਨੇ ਨਾਲ ਵਰਤ ਕੇ ਸ਼ਕਤੀ ਵਿਖਾਈ ਹੈ। ਇਹ ਵੀ ਮੈਂ ਬੇਨਤੀ ਕਰਾਂ, ਜਿੰਨੇ ਮਾਰੂ ਗੈਂਸ ਦੇ ਗੋਲੇ, ਛੋਟੇ ਗੋਲੇ ਅਕਾਲ ਤਖ਼ਤ ਸਾਹਿਬ ਵੱਲ ਨੂੰ ਛੱਡੇ ਗਏ ਸੀ ਫੌਜ ਨੇ, ਉਹ ਉਲਟਾ ਐਸੀ ਹਵਾ ਵਗੀ ਸੀ, ਉਹ ਹਵਾ ਵਗ ਕੇ ਉਸੇ ਵੇਲੇ ਹਵਾ ਦੇ ਬੁੱਲੇ ਆ ਕੇ ਅਤੇ ਸਾਰੀ ਗੈਂਸ ਫੌਜੀਆਂ ਨੂੰ ਪੈਂਦੀ ਸੀ, ਫੌਜੀ ਧਰਤੀ 'ਤੇ ਵਹਿ ਜਾਂਦੇ ਸੀ। ਸ਼ਹੀਦਾਂ ਦੇ ਪਹਿਰੇ ਵੀ ਵਿੱਚ ਲੱਗੇ ਨੇ। ਮੇਰਾ ਭਰਾ ਵਿੱਚ ਸੀ ਜਿਹੜਾ ਉੱਥੋਂ ਫਿਰ ਮੁੜ ਕੇ ਗ੍ਰਿਫਤਾਰ ਹੁੰਦਾ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ, ਪਹਿਲਾ ਟੈਂਕ ਆਇਆ ਅਤੇ ਦਰਸ਼ਨੀ ਡਿਉੜੀ ਦੇ ਖੂੰਜੇ ਵਿੱਚ ਗੋਲਾ ਮਾਰਿਆ ਗਿਆ, ਰਾਹ ਪੱਧਰਾ ਕੀਤਾ ਗਿਆ ਤਾਂ ਕਿ ਅਕਾਲ ਤਖ਼ਤ ਦੀ ਬਿਲਡਿੰਗ ਪੂਰੀ ਨਜ਼ਰ ਆਵੇ। ਰਾਤ ਦਾ ਹਨੇਰਾ ਸੀ, ਬਿਜਲੀ ਪਾਣੀ ਬੰਦ ਸੀ 1 ਜੂਨ ਤੋਂ ਲੈ ਕੇ, ਕੁੱਪ ਹਨੇਰਾ ਸੀ, 4 ਚਪੇਰੇ ਉਸ ਵੇਲੇ। ਉਸ ਤੋਂ ਬਾਅਦ ਸਿੰਧੀਆਂ ਦੀ ਧਰਮਸ਼ਾਲਾ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੀ ਸੀ, ਉਹਦੇ 'ਤੇ ਗੋਲੇ ਮਾਰੇ ਗਏ। ਵੀ ਜਦੋਂ ਗੋਲੇ ਡਿੱਗੇ ਤਾਂ ਸਾਰਾ ਅੰਮ੍ਰਿਤਸਰ ਹਿੱਲ ਗਿਆ। ਔਰ ਉਸ ਵੇਲੇ ਵੀ ਸਿੰਘ ਡਰ ਜਾਣਗੇ ਅਤੇ ਹੱਥ ਖੜ੍ਹੇ ਕਰ ਜਾਣਗੇ ਸੰਤ ਬਾਬਾ ਜਰਨੈਲ ਸਿੰਘ ਜੀ। ਇਹ ਸੀ ਫੌਜ ਦਾ ਕਾਰਨ। ਸਿੰਧੀਆਂ ਦੀ ਧਰਮਸ਼ਾਲਾ ਦੇ ਉੱਪਰ ਜਿੱਥੇ ਮੋਰਚੇ ਸੀ, ਗੋਲੇ ਮਾਰੇ ਗਏ। ਉਹ ਸਿੰਘ ਉਤਰ ਕੇ ਥੱਲੇ ਆ ਗਏ, ਮਹਾਂਪੁਰਸ਼ਾਂ ਕਿਹਾ ਥੱਲੇ ਆ ਜਾਓ। ਉਸ ਤੋਂ ਬਾਅਦ ਫਿਰ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ, ਸਿੱਖਾਂ ਦੇ ਦਿਲ ਉੱਪਰ, ਕੌਮ ਦੀ ਅਣਖ ਗੈਰਤ ਦੇ ਉੱਪਰ, ਭਾਰਤ ਦੀ ਜ਼ਾਲਮ ਹਕੂਮਤ ਵੱਲੋਂ ਹਰ ਸਾਹ ਸੰਗਤ ਜੀ 9 ਗੋਲੇ ਜਿਹੜੇ ਲਗਾਤਾਰ ਸੀ, ਉੱਪਰ ਤੋਂ ਉੱਪਰਲੀ ਗੁੰਬਦੀ ਤੋਂ ਲੈ ਕੇ ਜਿਹੜਾ ਸਭ ਤੋਂ ਉੱਪਰ ਗੁੰਬਦ ਆ ਵੱਡਾ, ਉਹਦੇ ਤੋਂ ਲੈ ਕੇ ਹੇਠਾਂ ਤੱਕ 9 ਗੋਲੇ ਜਿਹੜੇ 9 ਵਜਦੇ ਤੱਕ ਇਕੱਲੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਰੇ ਗਏ। ਵੱਡੇ ਗੋਲੇ, ਵੱਡੀਆਂ ਤੋਪਾਂ ਬੀੜ ਕੇ, ਜਿਹੜੀਆਂ ਦੁਸ਼ਮਣ ਨਾਲ ਜੰਗ ਪਏ ਤੋਂ ਬਾਰਡਰ 'ਤੇ ਯੂਜ ਹੁੰਦੀਆਂ ਨੇ। ਔਰ ਅਕਾਲ ਤਖ਼ਤ ਸਾਹਿਬ ਦੇ ਮੋਰਚੇ ਜਿਹੜੇ ਸੀ ਰੂਹ ਵਾਂਗ ਉੱਡ ਗਏ ਅਤੇ ਅਖੀਰ 'ਤੇ ਜਨਰਲ ਸ਼ਬੇਗ ਸਿੰਘ ਜੀ, ਉਸ ਵੇਲੇ ਉਹ ਸਵੇਰ ਤੋਂ ਬਹੁਤ ਹਰਕਤ ਵਿੱਚ ਸਨ, ਅੰਮ੍ਰਿਤ ਵੇਲੇ ਤੋਂ ਜਦੋਂ ਦੇ ਟੈਂਕ ਪਰਿਕਰਮਾ 'ਚ ਉਤਰੇ ਸੀ, ਉਹਨਾਂ ਕੋਲ ਉਹ ਥੋੜ੍ਹੇ ਰਾਕਟ ਸਨ ਜਿਹੜੇ ਟੈਂਕ ਨੂੰ ਤਬਾਹ ਕਰਦੇ। ਔਰ ਉਹਨਾਂ ਨੇ ਜਿੱਥੇ ਆਪਾਂ ਕੱਪੜੇ ਜਮ੍ਹਾਂ ਕਰਾਉਂਦੇ ਹਾਂ, ਗਿੱਲੇ ਕੱਪੜੇ ਜਿਹੜੇ ਸਟੋਰ ਆ ਕੱਪੜਿਆਂ ਵਾਲਾ, ਫਿਰ ਆਪਾਂ ਦੇ ਕਰਾਉਂਦੇ ਹਾਂ ਹਰਿਮੰਦਰ ਸਾਹਿਬ ਨੂੰ ਜਾਣ ਲੱਗਿਆਂ, ਉਹ ਤੋਂ ਮੂਹਰੇ ਆ ਛਬੀਲ ਦੇ ਅਤੇ ਦੇ ਕਰਾਉਣ ਵਾਲੀ ਜਗ੍ਹਾ ਦੇ ਸੰਨ ਵਿੱਚੋਂ, ਉਹ ਸਟੋਰ ਵਿੱਚ ਆ ਕੇ ਜਰਨਲ ਸਾਹਿਬ ਨੇ ਆਪਣਾ ਜਿਹੜਾ 2 ਕੁ ਗੋਲੇ ਉਹਨਾਂ ਕੋਲ ਰਹਿ ਗਏ ਸੀ, ਜੇ ਵੱਧ ਹੁੰਦੇ ਤਾਂ ਟੈਂਕ ਵੀ ਨਾਸ ਕਰ ਦੇਣੇ ਸੀ। ਔਰ ਗੁਰੂ ਪਿਆਰੀ ਸਾਹ ਸੰਗਤ ਜੀ, ਉਹਨਾਂ ਨੇ ਉਹ ਜੋ ਉਹਨਾਂ ਕੋਲ ਸਿਸਟਮ ਸੀ, 2 ਸਿੰਘ ਕੋਲ ਖੜ੍ਹੇ ਸੀ, ਉਹ ਸਿੰਘ ਮਗਰੋਂ ਵੀ ਦੱਸਦਾ ਰਿਹਾ, ਉਹ ਕਹਿੰਦਾ ਉਹਨਾਂ ਕਿਹਾ ਪਿੱਛੇ ਹੋ ਜਾਓ, ਕਹਿੰਦਾ ਬਿਲਕੁਲ ਹੀ ਨਾਲ ਖੜ੍ਹੇ। ਉਹਨਾਂ ਕੋਲ ਇੱਕ ਭੂਖਣਾ ਜਿਹਾ ਸੀ ਅਤੇ ਉਹ ਭੂਖਣੇ ਵਿੱਚ ਪਾ ਕੇ ਉਹਨਾਂ ਨੇ ਉਹ ਗੋਲਾ ਜਿਹੜਾ ਬੰਬ ਸੀ, ਜਿੱਥੇ ਟੈਂਕ ਦੇ ਵਿੱਚ ਬੰਦਾ ਬੈਠਾ ਹੁੰਦਾ ਵਾ ਅੰਡਰਗਰਾਊਂਡ, ਉਹਦਾ ਨਿਸ਼ਾਨਾ ਲੈ ਕੇ ਜਰਨਲ ਸਾਹਿਬ ਨੇ ਉਹ ਗਿੱਲੇ ਕੱਪੜਿਆਂ ਵਾਲੇ ਸਟੋਰ ਦੇ ਵਿੱਚੋਂ ਛੱਡਿਆ ਉਹਦਾ ਨਿਸ਼ਾਨਾ। ਸਾਨੂੰ ਕਹਿਣ ਲੱਗੇ ਪਿੱਛੇ ਹੋ ਜਾਓ, ਕਈ ਵਾਰ ਫਟ ਵੀ ਜਾਂਦਾ ਹੁੰਦਾ, ਇੰਨਾ ਗਾਹ ਨਾ ਉਹ, ਇਹ ਵੇਖਣ ਨੂੰ ਛੋਟਾ ਵਾ। ਅਤੇ ਉਹ ਐਨ ਜਾ ਕੇ ਉੱਤੇ ਡਿੱਗਿਆ ਉੱਥੇ, ਅਤੇ ਟੈਂਕ ਦਾ ਉਦੋਂ ਹੀ ਪਤਾ ਲੱਗਾ ਜਦੋਂ ਰੂਹ ਵਾਂਗੂ ਉੱਡ ਗਿਆ। ਉਹ ਸਨ 2 ਅਤੇ 2 ਉਹਨਾਂ ਨੇ ਚਲਾ ਦਿੱਤੇ, ਨਕਾਰਾ ਕਰ ਦਿੱਤੇ। 2 ਟੈਂਕ ਜਿਹੜੇ ਸੀ ਗੋਲੇ 'ਤੇ ਛੱਡ ਰਹੇ ਸੀ। ਸਦਕੇ ਜਾਈਏ, ਕੌਣ ਕੌਣ ਲੜੇ ਨੇ, ਸਮਾਂ ਇੰਨਾ ਨਹੀਂ। ਭਾਈ ਮੋਹਰ ਚੰਦ ਜੀ, ਮੋਹਰ ਚੰਦ ਤੋਂ ਬਣੇ ਭਾਈ ਮੋਹਰ ਸਿੰਘ ਜੀ, ਉਹਨਾਂ ਦੀਆਂ 2 ਲੜਕੀਆਂ ਅਤੇ ਆਪ ਦੋਵੇਂ ਜੀ ਸ਼ਹੀਦ ਹੋਏ ਨੇ। 1 ਲੜਕੀ ਬਚਾਈ ਉਹ ਨਿਊਜ਼ੀਲੈਂਡ ਵਿੱਚ, ਅਮਰਜੀਤ ਕੌਰ, ਸਤਨਾਮ ਕੌਰ ਅਤੇ ਵਾਹਿਗੁਰੂ ਕੌਰ, ਛੋਟੀਆਂ ਛੋਟੀਆਂ ਬੱਚੀਆਂ, ਉਹਨਾਂ ਨੇ ਪਹਿਲਾਂ ਉਹਨਾਂ ਟੈਂਕਾਂ 'ਤੇ ਆਪਣੀਆਂ ਬੱਚੀਆਂ ਨਾਲ RDX ਬੰਨ ਕੇ ਉਹਨਾਂ ਨੂੰ ਟੈਂਕਾਂ 'ਤੇ ਸੁੱਟਿਆ। 2 ਟੈਂਕ ਉਹਨਾਂ ਨਕਾਰਾ ਕੀਤੇ ਅਤੇ 2 ਟੈਂਕ ਉਹਨਾਂ ਦੋਵਾਂ ਜੀਆਂ ਨੇ ਆਪ ਨਕਾਰਾ ਕੀਤੇ ਉੱਤੇ ਡਿੱਗ ਕੇ। 6 ਟੈਂਕ ਭਾਰਤੀ ਫੌਜ ਦੇ ਰੋਕੇ ਗਏ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ, ਦੁਸ਼ਮਣ ਕੋਲ ਕਾਹਦਾ ਘਾਟ ਸੀ, ਟੈਂਕ ਉਹਨੇ ਭਾਵੇਂ 4 ਲਿਖੇ ਆ, 4 ਨਹੀਂ 10 ਤੋਂ ਵੱਧ ਟੈਂਕ ਆਏ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ। ਔਰ 1 ਜਿਹੜੀ ਬੱਚੀ ਸੀ ਉਹ ਸਿੰਘ ਨਾਲ ਦਾ ਕਹਿਣ ਲੱਗਾ, ਭਾਈ ਸਾਹਿਬ ਨਿਸ਼ਾਨੀ ਰਹਿ ਜੂਗੀ,

0: ਇਹ ਮੈਨੂੰ ਦੇ ਦਿਓ। ਕਹਿੰਦੇ ਖਿੱਚ ਕੇ ਮੇਰੇ ਉਹਨੇ ਬੁੱਕਲ 'ਚ ਸੁੱਟ ਦਿੱਤੀ ਭਾਈ ਮੋਹਰ ਸਿੰਘ, ਖਿੱਚ ਕੇ ਸੁੱਟੀ। ਉਹ ਬੱਚੀ ਅੱਜ ਨਿਊਜ਼ੀਲੈਂਡ ਆ, ਅਮਰਜੀਤ ਕੌਰ ਉਹਨਾਂ ਦੀ। ਉਹਨਾਂ ਨੂੰ ਕਿਸੇ ਨੇ ਯਾਦ ਹੀ ਨਹੀਂ ਕੀਤਾ ਅੱਜ ਤੱਕ। ਔਰ ਜਿਹੜੇ ਲੋਕ ਕਹਿੰਦੇ ਨੇ ਸੰਤ ਬਾਬਾ ਜਰਨੈਲ ਸਿੰਘ ਹਿੰਦੂਆਂ ਦੇ ਖਿਲਾਫ ਸੀ, ਉਹਨਾਂ ਨੂੰ ਇਹ ਵੀ ਪੜ੍ਹ ਲੈਣਾ ਚਾਹੀਦਾ ਵੀ ਭਾਈ ਮੋਹਰ ਚੰਦ ਵਰਗੇ ਹਿੰਦੂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਿੰਘ ਸੱਜ ਕੇ ਉੱਥੇ ਸੋ ਟੈਂਕਾਂ ਨੂੰ ਉਡਾ ਰਹੇ ਨੇ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਗੋਲੇ ਅਕਾਲ ਤਖ਼ਤ ਦੀ ਛਾਤੀ 'ਚ ਵੱਜਦੇ ਗਏ। ਜਰਨਲ ਸਾਹਿਬ ਟਿਕ ਨਹੀਂ ਰਹੇ ਸਨ, ਇੱਧਰੋਂ ਉੱਧਰੋਂ ਉੱਧਰੋਂ ਇੱਧਰ ਅੰਧਾ ਧੁੰਦ ਫੈਰੰਗ ਹੋ ਰਹੀ, ਭਾਰਤੀ ਫੌਜ ਵੱਧ ਰਹੀ ਸੀ ਅੱਗੇ ਅਕਾਲ ਤਖ਼ਤ ਵੱਲ ਨੂੰ ਮਰਜੀ ਵੜਿਆਂ ਨੂੰ ਫੜਨ ਵਾਸਤੇ। ਜਿਸ ਵੇਲੇ ਜਰਨਲ ਸਾਹਿਬ ਦੇ ਬ੍ਰੈਕਟ ਵੱਜਿਆ ਅਤੇ ਮਹਾਂਪੁਰਸ਼ਾਂ ਨੂੰ ਦੱਸਿਆ ਗਿਆ, ਮਹਾਂਪੁਰਸ਼ਾਂ ਦੇ ਚੁੱਕੇ ਲਿਆਓ, ਕਹਿੰਦੇ ਜੀ ਜਿਉਂਦੇ ਆ ਫਿਰਦਿਆਂ ਦੇ। ਸਵੇਰੇ ਚੁੱਕੇ ਲਿਆਏ ਅਤੇ ਭੋਰੇ ਦੇ ਵਿੱਚ ਉਹਨਾਂ ਦਾ ਸਿਰ ਜਿਹੜਾ ਸੀ ਮਹਾਂਪੁਰਸ਼ਾਂ ਨੇ ਆਪਣੇ ਸੱਜੇ ਪੱਟ ਦੇ ਉੱਪਰ ਰੱਖਿਆ, ਮੱਥਾ ਪਲੋਸਿਆ, ਸਹਿਕਦੇ ਸਨ ਅਜੇ। ਮਹਾਂਪੁਰਸ਼ ਕਹਿੰਦੇ ਮੰਗ ਕੀ ਮੰਗਣਾ? ਜਰਨਲ ਸਾਹਿਬ ਕਹਿਣ ਲੱਗੇ ਮਹਾਂਪੁਰਸ਼ੋ ਬਸ ਕਿਰਪਾ ਕਰੋ। ਮਹਾਂਪੁਰਸ਼ਾਂ ਕਿਹਾ ਉਸ ਵੇਲੇ ਜਰਨਲ ਸਾਹਿਬ ਕਹਿਣ ਲੱਗੇ ਮੈਂ ਤਾਂ ਚੱਲਿਆ ਸਹਿਕਦੇ। ਕਹਿਣ ਲੱਗੇ ਕੋਈ ਨਹੀਂ ਜਰਨਲ ਸਾਹਿਬ, ਮੈਂ ਵੀ ਆ ਰਿਹਾ ਤੁਹਾਡੇ ਮਗਰ ਹੀ ਆ ਰਿਹਾ ਵਾਂ। ਇਹ ਕਹਿ ਕੇ ਮਹਾਂਪੁਰਸ਼ਾਂ ਸਿਰ ਪਲੋਸਿਆ, ਮੂੰਹ ਸਾਫ਼ ਕੀਤਾ ਅਤੇ ਉਹਨਾਂ ਦੇ ਉਹ ਪੂਰੇ ਹੋ ਗਏ ਅਕਾਲ ਤਖ਼ਤ ਸਾਹਿਬ ਦੇ ਭੋਰੇ ਵਿੱਚ। ਉਹਨਾਂ ਦਾ ਸਰੀਰ ਉੱਥੋਂ ਹੀ ਮਿਲਿਆ ਫੌਜ ਨੂੰ। ਔਰ ਗੁਰੂ ਪਿਆਰੀ ਸਾਹਿਬ ਸਿੰਘ ਜੀ ਮਹਾਂਪੁਰਸ਼ਾਂ ਉੱਤੇ ਕੱਪੜਾ ਦੇ ਕੇ ਅਤੇ ਅਰਦਾਸ ਕਰਕੇ ਛੋਟੀ ਉੱਥੇ ਹੀ ਉਹਨਾਂ ਦੀ, ਅਤੇ ਮਹਾਂਪੁਰਸ਼ਾਂ ਨੇ ਫਿਰ ਆਪ ਤਿਆਰੀ ਕੀਤੀ। ਜਦੋਂ ਉੱਪਰ ਤੋਂ ਗੋਲੇ ਥੱਲੇ ਤੱਕ ਵੱਜਦੇ ਗਏ ਅਤੇ ਸ਼ਸਤਰਾਂ ਵਾਲੀ ਪਾਲਕੀ ਜਿਹੜੀ ਉਹਦੇ ਵਿੱਚ ਗੋਲਾ ਵੱਜਿਆ ਵਾ, ਉੱਡ ਕੇ ਸ਼ਸਤਰ ਕੰਧਾਂ ਵਿੱਚ ਵੱਜੇ ਨੇ, ਅਤੇ ਸਿੰਘ ਨੇ ਦੱਸਿਆ ਮਹਾਂਪੁਰਸ਼ਾਂ ਨੂੰ ਉਸੇ ਵੇਲੇ ਕਮਰ ਕਸਾ ਕੀਤਾ ਵਾ, ਅਤੇ ਮਹਾਂਪੁਰਸ਼ਾਂ ਵਰਦੇ ਗੋਲਿਆਂ ਵਿੱਚ ਉੱਤੇ ਆ ਕੇ ਕੋਠਾ ਸਾਹਿਬ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਮੈਂ ਕੁਝ ਨਹੀਂ ਮੰਗਦਾ ਤੁਹਾਡੇ ਤੋਂ, ਮੇਰੀ ਇੱਕੋ ਅਰਦਾਸ ਹੈ। ਮੈਂ ਧਰਮ ਯੁੱਧ ਮੋਰਚਾ ਕੌਮ ਦੇ ਹੱਕਾਂ ਵਾਸਤੇ ਆਰੰਭ ਕੀਤਾ ਸੀ, ਦੁਸ਼ਮਣ ਇੱਥੋਂ ਤੱਕ ਆ ਗਿਆ ਹੈ, ਹੁਣ ਮੈਂ ਸ਼ਹੀਦੀ ਪਾਉਣ ਲੱਗਾ ਵਾਂ। ਔਰ ਮੇਰੀ ਇੱਕੋ ਅਰਦਾਸ ਆ ਵੀ ਜਿੰਨਾ ਚਿਰ ਕੌਮ ਦਾ ਘਰ ਨਾ ਬਣ ਜਾਵੇ, ਕੌਮ ਆਜ਼ਾਦ ਨਾ ਹੋ ਜਾਵੇ, ਉਹਨਾਂ ਚਿਰ ਮੈਂ ਆਉਂਦਾ ਰਵਾਂ ਜਨਮ ਲੈ ਕੇ, ਮੇਰੀ ਕੋਈ ਮੰਗ ਆ। ਇਹ ਅਰਦਾਸ ਕਰਕੇ ਮਹਾਂਪੁਰਸ਼ ਸਿੰਘਾਂ ਨੂੰ ਕਿਹਾ ਜੋ ਜੀ ਨੇ ਸ਼ਹੀਦ ਹੋਣਾ। ਇੱਕ ਸਿੰਘ ਨੇ ਆਪਣੇ ਸਿਰ 'ਤੇ ਭਾਈ ਹਰਚਰਨ ਸਿੰਘ ਜੀ ਦਾ ਨਾਂ ਸੀ, ਮੁਕਤਾ ਕਹਿੰਦੇ ਸੀ, ਉਹਨੇ ਬਾਲਟੀ ਮੂਧੀ ਮਾਰ ਲਈ ਜਿਹਦੇ ਨਾਲ ਸਰੋਵਰ ਵਿੱਚੋਂ ਪਾਣੀ ਲਿਆਉਂਦੇ ਸੀ, ਉਹਨੇ ਦਿਨ ਭੱਜ ਕੇ ਜਦੋਂ ਗੋਲੀ ਰੁਕਦੀ ਸੀ ਵਰਤਣ ਵਾਸਤੇ, ਉਹ ਬਾਲਟੀ ਲੈ ਲਈ ਵੀ ਸਿਰ ਵੱਜ ਜਾਊਗਾ, ਇੰਨੀ ਗੋਲੀ ਅੰਧਾ ਧੁੰਦ ਧੂੰਆਂ ਧਾਰ ਸੀ ਉਸ ਵੇਲੇ ਵੀ ਪਛਾਣ ਆ ਜਾਊਗੀ ਵੀ ਮੁਕਤਾ ਪਿਆ ਵਾ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਸ ਤਰ੍ਹਾਂ ਸਿੰਘਾਂ ਨੇ ਪੁਜੀਸ਼ਨਾਂ ਲੈ ਕੇ, ਭਾਈ ਅਮਰੀਕ ਸਿੰਘ ਜੀ, ਬਾਬਾ ਜਰਨੈਲ ਸਿੰਘ ਜੀ, 25 ਦੇ ਕਰੀਬ ਸਿੰਘ ਬਾਹਰ ਆਏ ਨੇ ਅਕਾਲ ਤਖ਼ਤ ਦੇ ਭੋਰੇ, ਜਿਹੜਾ ਨਿਸ਼ਾਨ ਸਾਹਿਬਾਂ ਵਾਲੀ ਸਾਈਡ ਆ ਇੱਧਰ ਦੀ ਬਾਹਰ ਆਏ ਨੇ। ਤੋਪ ਦੇ ਗੋਲੇ ਜਿਹੜੇ ਸੀ ਉਹ ਸਾਈਡ ਤੋਂ ਵੱਜੇ ਸੀ, ਉਹਨਾਂ ਨੂੰ CID ਸੀ ਸਾਰੀ ਵੀ ਇੱਧਰੋਂ, ਸੋ ਇੱਧਰ ਦਰਵਾਜ਼ਾ ਵਾ ਭੋਰੇ ਦਾ। ਜਦੋਂ ਬਾਹਰ ਆਏ ਇੱਕੋ ਦਮ ਅਤੇ ਤੋਪ ਦਾ ਗੋਲਾ ਵੱਜਿਆ, ਦੋ ਸਿੰਘ ਜਿਹੜੇ ਸੀ ਉੱਡ ਗਏ ਉੱਥੇ। ਮਹਾਂਪੁਰਸ਼ ਪੁਜੀਸ਼ਨਾਂ ਲੈ ਕੇ ਹਥਿਆਰ ਸਨ, ਫੌਜ ਨੂੰ ਮਾਰਦੇ ਹੋਏ ਮਲਬੇ ਹੇਠ ਆ ਕੇ 100 ਸ਼ਹੀਦੀ ਪਾਉਣ ਦੀ ਬਜਾਏ ਲੜ ਕੇ ਉਹਨਾਂ ਨੇ ਮੈਦਾਨ ਵਿੱਚ ਲੜ ਕੇ ਖੜ ਕੇ ਸ਼ਹੀਦ ਹੋਣਾ ਪ੍ਰਵਾਨ ਕੀਤਾ ਵਾ। ਫੌਜ ਬਹੁਤ ਨੇੜੇ ਆਈ ਸੀ, ਸਿੰਘ ਮਾਰ ਮਾਰ ਸੁੱਟ ਰਹੇ ਸੀ, ਕੁਝ ਮਲਬਾ ਫੌਜ ਦੇ ਉੱਪਰ ਡਿੱਗ ਰਿਹਾ ਸੀ ਅਤੇ ਫੌਜ ਥੱਲੇ ਮਿਧ ਕੇ ਵੀ ਮਰ ਰਹੀ ਸੀ ਤੋਪਾਂ ਦੇ ਗੋਲਿਆਂ ਨਾਲ ਜਿਹੜਾ ਮਲਬਾ ਡਿੱਗ ਰਿਹਾ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਮਹਾਂਪੁਰਸ਼ਾਂ ਨੇ ਜੂਝ ਕੇ ਸੋ ਕਮਰ ਕਸਾ ਕਰਕੇ ਅਤੇ ਬਾਹਰ ਆਉਂਦਿਆਂ ਇੱਕੋਦਮ ਫੁਰਤੀ ਨਾਲ ਜਿੱਥੇ ਦੋ ਨਿਸ਼ਾਨ ਸਾਹਿਬ ਨੇ, ਹਰਿਮੰਦਰ ਸਾਹਿਬ ਜੀ ਵੱਲ ਦਾ ਨਿਸ਼ਾਨ ਸਾਹਿਬ ਆ, ਉੱਥੇ ਹਰਿਮੰਦਰ ਸਾਹਿਬ ਨੂੰ ਮੁੱਖ ਕਰਦਿਆਂ ਹੋਇਆਂ ਫੌਜ ਨਾਲ ਟੱਕਰ ਲੈਂਦਿਆਂ ਹੋਇਆਂ ਜੂਝਦਿਆਂ ਹੋਇਆਂ ਇੱਕ ਫੌਜੀ ਨੇ ਆ ਕੇ ਪਿਛਲੇ ਬੰਨੋਂ ਸਾਈਡ ਤੋਂ, ਸਾਹਮਣੇ ਨਹੀਂ ਕੋਈ ਮਾਰ ਸਕਿਆ ਉਹ ਮਹਾਂਪੁਰਸ਼ ਦੇ ਸਾਹਮਣੇ, ਉਹਨਾਂ ਵੀ ਢੇਰੀਆਂ ਲਾਈਆਂ ਨੇ, ਇਹ ਆ ਜਾਵੇਗੀ ਮੂਵੀ ਦੁਸ਼ਮਣ ਕੋਲ ਆ, ਸੋ ਪਟਿਆਲੇ ਦੇ ਰਾਜ ਘਰਾਣੇ ਕੋਲ ਇਹਨਾਂ ਕੋਲ ਵੀ ਮੂਵੀ ਹੈ, ਸੈਂਟਰ ਸਰਕਾਰ ਕੋਲ ਵੀ ਮੂਵੀ ਹੈ, ਲੰਡਨ ਵਾਲਿਆਂ ਕੋਲ ਵੀ ਮੂਵੀ ਹੈ, ਇਹ ਵੀ ਸਾਹਮਣੇ ਆ ਜਾਵੇਗੀ ਕੋਈ 10 ਸਾਲਾਂ ਨੂੰ ਸ਼ਾਇਦ। ਮਹਾਂਪੁਰਸ਼ਾਂ ਨੇ ਸਾਹਮਣੇ ਨਹੀਂ ਗੋਲੀ ਵੱਜਣ ਦਿੱਤੀ, ਸਾਹਮਣੇ ਨਹੀਂ ਕੋਈ ਆ ਸਕਿਆ ਉਸ ਮਹਾਨ ਸੂਰਬੀਰ ਦੇ। ਸਾਈਡ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਫੌਜੀ ਨੇ BSF ਦੇ ਨੇ ਸਾਈਡ ਤੋਂ ਮਹਾਂਪੁਰਸ਼ਾਂ ਦੇ ਬਰੈਕਟ ਮਾਰਿਆ, ਆਹ ਜਿਹੜਾ ਪਾਸਾ ਸੀ ਉੱਡਿਆ, ਪਰ ਉਸੇ ਤਰ੍ਹਾਂ ਦਸਤਾਰਾ ਵੀ ਲੱਥਾ ਵਾ ਅਤੇ ਮਹਾਂਪੁਰਸ਼ ਕਮਰ ਕਸਾ ਕੀਤੇ ਹੋਏ, ਸ਼ਾਸਤਰ ਘੁੱਟ ਕੇ ਫੜੇ ਹੋਏ, ਆਪਣੇ ਜਿਹੜੇ ਚਰਨ ਸੀ ਹਰਿਮੰਦਰ ਸਾਹਿਬ ਵੱਲ ਨੂੰ ਨਹੀਂ ਹੋਣ ਦਿੱਤੇ। ਫਿਰ ਕਿੱਡਾ ਸਿਦਕ ਸੀਸ ਹਰਿਮੰਦਰ ਸਾਹਿਬ ਵੱਲ ਨੂੰ ਅਤੇ ਪੈਰ ਜਿਹੜੇ ਸੀ ਚਰਨ ਉਹ ਬਿਲਡਿੰਗ ਵੱਲ ਨੂੰ ਜਿਹੜੀ ਵੱਖਰੀ ਡਿਉੜੀ ਪਾਸੇ ਉੱਧਰ ਨੂੰ ਹੋਏ ਨਿਸ਼ਾਨ ਸਾਹਿਬਾਂ ਤੋਂ ਸਾਈਡ ਨਾਲ, ਸਰੀਰ ਡਿੱਗ ਕੇ ਸ਼ਾਂਤ ਹੋਇਆ ਉਸ ਮਹਾਂਪੁਰਸ਼। ਭਾਈ ਅਮਰੀਕ ਸਿੰਘ ਜੀ ਵੀ ਉੱਥੇ ਹੀ ਸ਼ਹੀਦ ਹੋ, ਜੂਝਦਿਆਂ ਹੋਇਆਂ ਜਬ ਆਪ ਕੀ ਉਹ ਦੇ ਨਿਦਾਨ ਬਣਾਇਆ ਤੇ ਹੀ ਰਨ ਮੈਂ ਤਬ ਜੂਝ ਮਰੋ, ਚੱਲਿਆ ਪਤ ਸਿਓ ਜਨਮ ਸਵਾਰ ਵਾਜਿਆ ਵਾਇਸ। ਇੱਜ਼ਤ ਨਾਲ ਜਨਮ ਸਵਾਰ ਕੇ ਅਤੇ ਜਸ ਦਾ ਵਾਜਾ ਵਜਾ ਕੇ ਗਿਆ ਵਾ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਉਹ ਮਹਾਂਪੁਰਸ਼ ਆ, ਮਾਨਸ ਕਿਆ ਵਿਚਾਰਾ ਅਤੇ ਉਹ ਲੋਕ ਸੁਣਾਏ ਸੀ, ਤਿੰਨਾਂ ਲੋਕਾਂ ਤੱਕ ਉਹਦੀ ਉਹਦੀ ਗੂੰਜ ਪਈ ਹੈ, ਐਸਾ ਪਤ ਦਾ ਇੱਜ਼ਤ ਦਾ ਵਾਜਾ ਵਜਿਆ ਵਾ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਮਹਾਂਪੁਰਸ਼ ਨੇ ਸ਼ਹੀਦੀ ਜਾਮ ਪੀਤਾ ਕੋਈ 9 ਵਜੇ ਦੇ ਕਰੀਬ 6 ਜੂਨ 1984 ਨੂੰ, ਔਰ ਕੋਈ ਨੇੜੇ ਨਹੀਂ ਜਾ ਸਕਿਆ ਉਸ ਦਿਨ ਵੀ ਉਹ ਮਹਾਂਪੁਰਸ਼ ਦੇ ਸਰੀਰ ਦੇ। ਸ਼ਾਮ ਨੂੰ ਭਾਰਤੀ ਫੌਜ ਕੋਲ ਗਈ ਸੀ ਰਾਤ ਦੇ 10:30 ਵਜੇ ਤੱਕ, ਜਦੋਂ ਅਕਾਲ ਤਖ਼ਤ ਸਾਹਿਬ ਦੀਆਂ ਸਾਰੇ 'ਤੇ ਕਬਜ਼ਾ ਹੋ ਗਿਆ ਸੀ। ਔਰ ਪਰ ਮਰਜੀ ਬੜੇ ਸਿੰਘਾਂ ਨੇ 7 ਅਤੇ 8 ਜੂਨ ਦੇ ਅੱਧੀ ਰਾਤ ਤੱਕ ਮੁਕਾਬਲਾ ਕੀਤਾ ਵਾ, ਫੌਜ ਦੀਆਂ ਢੇਰੀਆਂ ਲਾਈਆਂ ਨੇ ਹਰ ਮਹਾਂਪੁਰਸ਼ਾਂ ਨੂੰ, ਉੱਥੇ ਹੀ ਫਿਰ ਆ ਕੇ ਬਾਹਰ ਲਿਜਾਇਆ ਗਿਆ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਭਰਾ ਕੈਪਟਨ ਸਨ ਹਰਚਰਨ ਸਿੰਘ ਜੀ ਰੋਡੇ, ਉਹਨਾਂ ਦੀ ਡਿਊਟੀ ਉਦੋਂ ਜਲੰਧਰ ਸੀ ਅਤੇ ਜਲੰਧਰੋਂ ਉਹਨਾਂ ਨੂੰ ਸੱਦ ਕੇ ਲੈ ਕੇ ਆਏ ਵੀ ਤੁਸੀਂ ਪਹਿਚਾਣ ਕਰੋ। ਉਹਨਾਂ ਨੇ ਪਹਿਚਾਣ ਕੀਤੀ, ਉਂਝ ਤਾਂ ਉਹ ਕਹਿੰਦੇ ਆ ਨਹੀਂ ਰਹੀ ਸੀ ਪਰ ਲੰਮਾ ਕੱਦ ਪਿੰਜਣੀਆਂ ਜਿਹੜੀਆਂ ਸੀ ਮਜ਼ਬੂਤ ਸਨ, ਕੱਦ ਲੰਬਾ ਸੀ। ਬਰਫ਼ ਦੇ ਉੱਪਰ ਉਹਨਾਂ ਮਹਾਂਪੁਰਖਾਂ ਦਾ ਘੰਟਾ ਘਰ ਦੇ ਬਾਹਰ ਸਰੀਰ ਜਿਹੜਾ ਰੱਖਿਆ ਹੋਇਆ ਸੀ ਜ਼ਾਲਮ ਨੇ, ਉੱਥੇ ਉਹਨਾਂ ਨੇ ਪਹਿਚਾਣ ਕੀਤੀ ਆ ਕੇ। ਉਹਨਾਂ ਕਿਹਾ ਵੀ ਠੀਕ ਹੈ ਮੈਂ ਪਛਾਣਦਾ ਵਾਂ, ਇਹ ਮੇਰਾ ਭਰਾ ਹੀ ਹੈ ਜਰਨੈਲ ਸਿੰਘ। ਤੋ ਇਸ ਤਰੀਕੇ ਨਾਲ ਜੂਝਦਿਆਂ ਹੋਇਆਂ ਇੱਕ ਵੀ ਸਿੰਘ ਨੇ ਹਾਰ ਨਹੀਂ ਮੰਨੀ। ਅੱਜ ਵਾਲੇ ਦਿਨ ਇਹ ਸਾਕਾ ਜਿਹੜਾ ਸੀ ਤੀਜਾ ਵੱਡਾ ਘੱਲੂਘਾਰਾ ਅਸਾਮੀ ਜੰਗ ਸੀ ਇਹ ਜਿਹੜੀ, ਪਰ ਪਿੱਠ ਨਹੀਂ ਵਿਖਾਈ ਕਿਸੇ ਵੀ ਸੂਰਬੀਰ ਨੇ, ਇਹ ਅਸਾਮੀ ਜੰਗ ਲੜੀ ਭਾਰਤੀ ਫੌਜ ਨਾਲ। ਜੇ ਕਿਤੇ ਇਹਨਾਂ ਸੂਰਬੀਰਾਂ ਕੋਲ ਟੈਂਕ ਹੁੰਦੇ ਤਾਂ ਫਿਰ ਪਤਾ ਲੱਗਦਾ ਵੀ ਇਹਨਾਂ ਨੂੰ ਸੋ ਅੰਮ੍ਰਿਤਸਰ ਟਿਕਣਾ ਮਿਲਦਾ ਕਿ ਨਾ ਮਿਲਦਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਆਦਤੀ ਅਤੇ ਹੱਠ ਜਿਹੜਾ ਹੁੰਦਾ ਹੈ, ਇੱਕ ਬਚਨ ਮਹਾਂਪੁਰਖਾਂ ਕੀਤਾ ਸੀ ਕਿ ਕੋਈ ਗੱਲ ਨਹੀਂ ਰਾਜੇ ਆਏ ਨੇ ਹੰਕਾਰ ਬਹੁਤ ਹੁੰਦਾ ਹੈ, ਖਾਲਸੇ ਨੇ ਬਦਲਾ ਲਿਆ ਹੈ ਅੱਜ ਤੱਕ, ਇੰਦਰਾ ਤੇਰਾ ਵੀ ਹੰਕਾਰ ਲੱਥ ਜਾਵੇ, ਇਹ ਵੀ ਉਹਨਾਂ ਬਚਨ ਕੀਤੇ ਸੀ। ਔਰ ਇਹ ਵੀ ਕਿਹਾ ਸੀ ਇਸ ਤੋਂ ਬਾਅਦ ਜੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤੁਹਾਡੀਆਂ ਆਪਦੀਆਂ ਬੰਦੂਕਾਂ ਦੇ ਮੂੰਹ ਤੁਹਾਡੀ ਛਾਤੀ ਵੱਲ ਨੂੰ ਹੋਣਗੇ। ਔਰ ਇਹ ਬਚਨ ਉਹਨਾਂ ਦਾ ਸੱਚਾ ਹੋਇਆ। ਉਹ ਜਿਹੜੀ ਹੱਠ ਸੋ ਤ੍ਰਿਆ ਹੱਠ ਜੀ ਨੇ ਕੀਤਾ ਹੋਇਆ ਸੀ ਜਸਿੰਦਰਾ ਗਾਂਧੀ ਨੇ, ਦਰਬਾਰ ਸਾਹਿਬ 'ਤੇ ਹਮਲਾ ਕਰਕੇ ਵੀ ਉਹਦਾ ਚਿੱਤ ਨਹੀਂ ਭਰਿਆ ਸੀ, ਏਡੀ ਜ਼ਾਲਮ ਬਿਰਤੀ ਉਹਦੀ ਬਣ ਚੁੱਕੀ ਸੀ, ਅਤੇ 1 ਕਰੋੜ ਸਿੱਖ ਮਾਰਨਾ ਚਾਹੁੰਦੀ ਸੀ 8 ਨਵੰਬਰ 1984 ਨੂੰ, 8 ਤੋਂ 10 ਨਵੰਬਰ ਦੇ ਵਿੱਚ ਗੁਰੂ ਸਾਹਿਬ ਦੇ ਆਗਮਨ ਪੁਰਬ ਵਾਲੇ ਦਿਨ ਇਹ ਪਲੈਨ ਬਣਾਇਆ ਹੋਇਆ। ਉਸ ਤੋਂ ਪਹਿਲਾਂ ਹੀ ਉਹਨਾਂ ਮਹਾਨ ਸੂਰਬੀਰਾਂ ਨੇ ਆਪਣੀ ਕੌਮ ਨੂੰ ਅਣਖ ਰੱਖਦਿਆਂ ਹੋਇਆਂ ਉਹਨੂੰ ਛਾਨਣੀ ਛਾਨਣੀ ਕਰ ਦਿੱਤਾ ਸੀ 31 ਅਕਤੂਬਰ ਨੂੰ। ਔਰ ਉਹ ਇੱਕ ਇੱਕ ਬਚਨ ਸੂਰਬੀਰ ਬਚਨ ਕੇ ਬਲੀ, ਕੌਲਾ ਬੱਪਰੀ ਸੰਤੀ ਛਲੀ, ਚੱਲਿਆ ਪਤ ਸਿਉ ਜਨਮ ਸਵਾਰ ਵਾਜਿਆ ਵਾਏ ਸੀ। ਜਿਹੜੇ ਸੰਤ ਖਵਾਉਂਦੇ ਸੀ ਉਹ ਬੇਈਮਾਨ ਹੋ ਗਏ, ਜਿਹਨੇ ਕਿਹਾ ਸੀ ਮੈਂ ਸੰਤ ਨਹੀਂ, ਉਹਨਾਂ ਕਿਹਾ ਸੀ ਜੇਠ ਮਲਾਨੀ ਨੇ, ਫਿਰ ਲੋਕ ਤੁਹਾਨੂੰ ਸੰਤ ਕਹਿੰਦੇ ਆ, ਮਹਾਂਪੁਰਸ਼ ਕਹਿੰਦੇ ਮੇਰਾ ਸਵਾਲ ਨਹੀਂ ਰਹਿ ਗਿਆ, ਫਿਰ ਲੋਕਾਂ ਨੂੰ ਪੁੱਛੋ ਕਿਉਂ ਕਹਿੰਦੇ ਆ। ਪਰ ਮੈਂ ਨਹੀਂ ਕਹਿੰਦਾ ਮੈਂ ਸੰਤ ਹਾਂ, ਸੰਤ ਹੁੰਦਿਆਂ ਹੋਇਆ। ਜਿਹੜਾ ਲੌਂਗੋਵਾਲ ਸੰਤ ਅਖਵਾਉਂਦਾ ਸੀ ਉਹ ਰੋ ਭੁੱਬਾਂ ਮਾਰ ਕੇ ਰੋ ਰਿਹਾ ਸੀ ਉਸ ਵੇਲੇ। ਸੰਤ ਜਿਹੜਾ ਗੀਤ ਗਾਉਂਦਾ ਹੋਇਆ ਸ਼ਹੀਦ ਹੁੰਦਾ ਹੈ, ਅਤੇ ਨਕਲੀ ਸੰਤ ਜਿਹੜਾ ਵਿਕਿਆ ਹੋਇਆ ਸੀ ਉਹ ਭੁੱਬਾਂ ਮਾਰ ਕੇ ਰੋ ਰਿਹਾ ਸੀ। ਉਹਦਾ ਤਨ ਵੀ ਭੁੱਖਾ ਸੀ, ਕਈ ਦਿਨਾਂ ਦਾ ਭੁੱਖ ਅਤੇ ਪਿਆਸਾ ਦਾ ਮਾਰਿਆ ਹੋਇਆ ਸੀ, ਤਨ ਵੀ ਝੰਬਿਆ ਪਿਆ ਸੀ, ਅਤੇ ਮਨ ਉਹਦਾ ਐਡਾ ਵੱਡਾ ਹਮਲਾ ਵੀ ਹੈ ਸਾਡੇ ਕਰਕੇ। ਜੇ ਅਸੀਂ ਨਾ ਰਲਦੇ ਇੱਥੋਂ ਤੱਕ ਨਾ ਜਾਂਦਾ, ਦੁਸ਼ਮਣ ਇੱਥੋਂ ਤੱਕ ਆ ਗਿਆ ਐਡਾ ਛਲ। ਉਹਦੀ ਅੰਦਰ ਦੀ ਆਤਮਾ ਉਹਨੂੰ ਲਾਂਭੇ ਦੇ ਰਹੀ ਸੀ, ਉਹਦਾ ਅੰਦਰ ਵੀ ਉਲੂੰਦ ਰਿਹਾ ਸੀ, ਉਹ ਫੁੱਟ ਫੁੱਟ ਕੇ ਰੋ ਰਿਹਾ ਸੀ ਝੂਠਾ ਸੰਤ। ਸੋ ਜਿਹੜਾ ਸੰਤ ਸੀ ਝੂਠਾ ਸੰਤ ਸੀ ਬੇਈਮਾਨ ਹੋ ਗਿਆ, ਜਿਹੜਾ ਸੱਚਾ ਸੰਤ ਸੀ ਉਹ ਧਰਮ ਤੋਂ ਕੁਰਬਾਨ ਹੋ ਗਿਆ। ਉਹ ਰੋ ਰਿਹਾ ਸੀ ਜਦੋਂ ਉਹਨੂੰ ਫੜ ਕੇ ਕੱਢਿਆ ਗਿਆ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਬਹੁਤ ਵੱਡਾ ਸਾਕਾ ਸੀ, ਬਿਆਨ ਕਰਨਾ ਥੋੜ੍ਹੇ ਮਿੰਟਾਂ ਵਿੱਚ ਸੌਖਾ ਨਹੀਂ ਹੈ, ਪਰ ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ। ਇੱਕ ਗੱਲ ਉਹਨਾਂ ਕਹੀ ਸੀ ਵੀ ਜਿਸ ਦਿਨ ਦਰਬਾਰ ਸਾਹਿਬ 'ਤੇ ਹਮਲਾ ਹੋਵੇ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊ, ਮੈਂ ਮੰਗਿਆ ਨਹੀਂ। ਇੱਕ ਇੱਕ ਬਚਨ ਉਹਨਾਂ ਦਾ ਪੂਰਾ ਹੋਇਆ ਹੈ। ਅੱਜ ਤੱਕ ਲੱਖਾਂ ਜ਼ੋਰ ਲਾ ਲਿਆ ਉਹਨੂੰ ਬਦਨਾਮ ਕਰਨ ਵਾਸਤੇ, ਚੱਲਿਆ ਪਤਸਿਓਂ ਜਨਮ ਸਵਾਰ ਵਾਜਾ ਵਾਏ ਸੀ। ਕੌਮ ਦੇ ਬੁੱਧੀਜੀਵਾਂ ਨੇ ਪੜਚੋਲ ਕੀਤੀ ਵੀ ਮਹਾਨ ਸਿੱਖ ਵੀਹਵੀਂ ਸਦੀ ਦਾ ਕੌਣ ਆ। ਬਾਬਾ ਅਤਰ ਸਿੰਘ ਜੀ ਵਰਗੇ ਮਹਾਂਪੁਰਸ਼ ਸਾਹਮਣੇ ਆਏ, ਹੋਰ ਬੜੇ ਕੁਰਬਾਨੀਆਂ ਵਾਲੇ ਸਿੱਖ ਸਾਹਮਣੇ ਆਏ, ਲੇਕਿਨ ਉਹਨਾਂ ਕਿਹਾ ਜਿਹੜਾ ਪੂਰਾ ਉੱਤਰਦਾ ਖਾਲਸੇ ਦੇ ਅਸੂਲਾਂ ਵਿੱਚ ਵੀ, ਸੰਤ ਵੀ ਅਤੇ ਸਿਪਾਹੀ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਪੂਰਾ ਉੱਤਰਦਾ ਇੱਕੋ ਇੱਕ ਬਾਬਾ ਜਰਨੈਲ ਸਿੰਘ ਆ। ਸਿੱਖ ਬੁੱਧੀਜੀਵਾਂ ਨੇ ਉਹਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਹੋਣ ਦਾ ਦਰਜਾ ਦਿੱਤਾ ਵਾ। ਔਰ ਗੁਰੂ ਪਿਆਰੀ ਸਾਧ ਸਿੰਘ ਜੀ, ਪਤਾ ਨਹੀਂ ਕਿੰਨੀਆਂ ਕੁ ਕਿਤਾਬਾਂ ਸਾਡਿਆਂ ਨੇ ਅਤੇ ਭਾਰਤੀ ਕੇਂਦਰ ਦੀ ਸਰਕਾਰ ਨੇ ਛੁਪਾ ਕੇ ਉਹ ਮਹਾਂਪੁਰਸ਼ ਨੂੰ ਭੰਡਣ ਦੀ ਗੱਲ ਕੀਤੀ ਗਈ, ਲੇਕਿਨ ਉਹ ਧਰੂ ਤਾਰਾ ਸਿੱਖ ਜਗਤ ਦਾ ਜਿਹੜਾ ਉਹਦੇ ਵੱਲ ਆਕਾਸ਼ ਨੂੰ ਥੁੱਕਦਾ ਉਹਦੇ ਆਪਦੇ 'ਤੇ ਡਿੱਗਦਾ, ਉਹ ਮਹਾਂਪੁਰਸ਼ ਦੇ ਜਸ ਦਾ ਵਾਜਾ ਹਮੇਸ਼ਾ ਹੀ ਵੱਜਦਾ ਰਹੂਗਾ ਅਤੇ ਵੱਜਿਆ। ਚੱਲਿਆ ਪਤ ਸਿਓਂ ਜਨਮ ਸਵਾਰ ਵਾਜਾ ਵਾਏ, ਉਹ ਧਰੂ ਤਾਰਾ ਬਣ ਗਏ ਨੇ ਸਿੱਖ ਜਗਤ ਦਾ। ਨਮਸਕਾਰ ਹੈ ਉਹਨਾਂ ਮਹਾਂਪੁਰਸ਼ਾਂ ਨੂੰ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਉਹਨਾਂ ਕੌਮੀ ਪ੍ਰਵਾਨਿਆਂ ਨੂੰ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਂ ਜਿਹੜਾ ਹਜ਼ੂਰ ਸਰਬ ਕਲਾ ਭਰਪੂਰ ਚੌਰਸਾਹ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਾ ਧੰਨਵਾਦੀ ਹਾਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਜਰਨੈਲ ਸਿੰਘ ਜੀ ਨੇ ਸੰਗਤਾਂ ਨੂੰ ਸ਼ਾਮਾਂ ਦੀ ਦੀਵਾਨ ਵਿੱਚ ਰਹਿ ਰਹਿ ਸਾਹਿਬ ਸ਼ਬਦ ਕੀਰਤਨ ਸਰਵਣ ਕਰਾਇਆ। ਆਪਾਂ ਸਾਰਿਆਂ ਨੂੰ ਪਤਾ ਹੀ ਹੈ ਤੀਜਾ ਘੱਲੂਘਾਰੇ ਦੇ ਸੰਬੰਧ ਵਿੱਚ ਸਿਆਟਲ ਦੀਆਂ ਸਮੂਹ ਸੰਗਤਾਂ ਵੱਲੋਂ, ਟਰੱਕ ਵੀਰਾਂ ਵੱਲੋਂ 84 ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕੱਲ੍ਹ ਦੇ ਆਰੰਭ ਨੇ, ਸਵੇਰੇ 9 ਵਜੇ ਭੋਗ ਪੈਣਗੇ। ਉਹਦੇ ਸੰਬੰਧ ਵਿੱਚ ਹੀ ਸਾਡੇ ਕੋਲ ਸਾਬਕਾ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਹਜ਼ੂਰੀ ਰਾਗੀ ਜੱਸਾ ਦਰਬਾਰ ਸਾਹਿਬ ਵਾਲੇ ਪਹੁੰਚੇ ਹੋਏ ਨੇ। ਦਾਸ ਕੋ ਦੋ ਦਿਨ ਨਹੀਂ ਪਹੁੰਚਿਆ ਗਿਆ, ਧੰਨਵਾਦੀ ਇਹਨਾਂ ਦੇ ਪਹੁੰਚਣ ਦਾ, ਔਰ ਸੰਗਤਾਂ ਦਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਸਪੋਂਸਰ ਕਰਕੇ ਸੱਦਿਆ, ਉਹਨਾਂ ਦਾ ਵੀਰਾਂ ਦਾ ਵੀ ਧੰਨਵਾਦ, ਟੱਕਾ ਵੀਰਾਂ ਵਾਲਿਆਂ ਦਾ ਬਈ, ਜੋ ਇਹ ਸਾਰੀਆਂ 3 ਦਿਨ ਤੋਂ ਸਵਾਮਨ ਚੱਲ ਰਹੀਆਂ ਨੇ। ਕੱਲ੍ਹ ਨੂੰ ਇਹਨਾਂ ਦਾ ਆਖਰੀ ਦੀਵਾਨ ਹੈ, ਬਾਕੀ ਆਉਣ ਵਾਲੇ ਐਤਵਾਰ ਦਾ ਲੰਗਰ ਦੀ ਸੇਵਾਵਾਂ ਅਵੇਲੇਬਲ ਨੇ। ਕਿਸੇ ਪਰਿਵਾਰ ਨੇ ਵੀ ਕੋਈ ਸੇਵਾ ਲੈਣੀ ਹੋਵੇ ਐਤਵਾਰ ਦੇ ਲੰਗਰ ਦੀ, ਗੁਰਦੁਆਰਾ ਦੇ ਮੈਨੇਜਰ ਸਾਹਿਬ ਨਾਲ ਦਾਸ ਨਾਲ ਸੰਪਰਕ ਕਰ ਸਕਦੇ ਆ। ਜੇ ਹੱਥੀ ਸੇਵਾ ਨਹੀਂ ਕਰ ਸਕਦੇ, ਆਪਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ $2100 ਸੰਡੇ ਦਾ ਰੱਖਿਆ ਆ, ਉਹ ਵੀ ਸੇਵਾ ਦੇ ਕੇ ਆਪਾਂ ਸੇਵਾ ਲੈ ਸਕਦੇ ਹਾਂ। ਆਉਣ ਵਾਲੇ ਜੋ ਇਹ ਐਤਵਾਰ ਦਾ ਲੰਗਰ ਦੀ ਸੇਵਾ ਅਵੇਲੇਬਲ ਆ, ਕੋਈ ਵੀ ਪਰਿਵਾਰ ਸੇਵਾ ਲੈ ਸਕਦੇ ਆ। ਸਮੂਹ ਸੰਗਤ ਤੁਹਾਨੂੰ ਬੇਨਤੀ ਆ, ਬਸ ਚੜ ਕੇ ਗੁਰ ਪਹੁੰਚ ਕੇ ਹਾਜ਼ਰੀਆਂ ਲਵਾਓ। ਆਓ ਹੁਣ ਦਰਬਾਰ ਸਾਹਿਬ ਦੇ ਸਾਬਕ ਹਜ਼ੂਰੀ ਲਾਗੇ ਜੈਸਾ ਭਾਈ ਜਰਸੀ ਸਿੰਘ ਤੋਂ 8 ਵਜੇ ਤੱਕ ਆਪਾਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਸ਼ਬਦ ਦੀ ਹਾਜ਼ਰੀ ਹੋਰ ਆਪ ਜੀ ਦੀ ਸੇਵਾ ਵਿੱਚ। ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ, ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਨਾਲ ਸਰਵਣ ਕਰੋ ਜੀ।

ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਉਹ ਮਾਲਕ ਪਰਮੇਸ਼ੁਰ ਸਭਨਾ ਦਾ ਭਲਾ ਲੋਚਦਾ ਹੈ, ਕਿਸੇ ਦਾ ਵੀ ਬੁਰਾ ਨਹੀਂ ਤੱਕਦਾ। ਫਰੀਦ ਸਾਹਿਬ ਦਾ ਫਰਮਾਨ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਦਿੱਤੇ ਹੋਏ ਸਮੇਂ ਮੁਤਾਬਕ ਸਮਾਪਤੀ ਹੈ ਜੀਓ, 8 ਵਜੇ ਤੱਕ ਦਾ ਸਮਾਂ ਹੈ। ਸੋ ਆਪ ਸਮੂਹ ਗੁਰੂ ਕੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰ ਇਤਿਹਾਸ, ਸ਼ਹੀਦਾਂ ਦਾ ਇਤਿਹਾਸ ਅਤੇ ਗੁਰਬਾਣੀ ਸਰਵਣ ਕੀਤੀ ਹੈ। ਸਤਿਗੁਰੂ ਪਾਤਸ਼ਾਹ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨ ਜੀਓ। ਕੀਰਤਨ ਕਰਦਿਆਂ ਦਾਸਰਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਆਪ ਸਮੂਹ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕਰਵਾਇਆ। ਸੋ ਆਓ ਅਨੰਦ ਸਾਹਿਬ ਜੀ ਦਾ ਜਾਪ ਸਰਵਣ ਕਰੀਏ ਜੀਓ, ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ ਜੀ।

ਉਚਾ ਸਗਲ ਸਮਗਰੀ ਤੁਮ ਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ।

ਜਪੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ

ਟੱਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਰ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਤ ਭਾਈ ਤਿੰਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ

ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀ ਦਾਰੋ, ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਪਤਤ ਪਾਵਨ ਕਿਰਪਾ ਨਿਰੰਤਰ ਜਾਮੀ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਂ।

ਤੂੰ ਪੁਰਜਾ ਪੁਰਜਾ ਕੱਟ ਮਰਾਏ ਕਬੂ ਨਾ ਛਾਡਾ ਖੇਤ ਦੇ ਮਹਾਂਵਾਕਾ ਅਨੁਸਾਰ ਸੱਚੇ ਪਾਤਸ਼ਾਹ ਜੀਓ ਤੀਜਾ ਘੱਲੂਕਾਰਾ 1984 ਮਹਾਰਾਜ ਸੱਚੇ ਪਾਤਸ਼ਾਹ ਜੀਓ ਜੋ ਕਿ ਸ਼੍ਰੀ ਅਕਾਲ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਜੀਓ ਭਾਰਤ ਦੀ ਫੌਜ ਵੱਲੋਂ ਸੱਚੇ ਪਾਤਸ਼ਾਹ ਜੀਓ ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਅਟੈਕ ਕੀਤਾ ਗਿਆ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਮਾਣ ਮਰਜ਼ਾਦਾ ਨੂੰ ਮੁੱਖ ਰੱਖਦੇ ਹਾਂ ਸੱਚੇ ਪਾਤਸ਼ਾਹ ਜੀਓ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਭਾਈ ਜਨਰਲ ਛਪੇਕ ਸਿੰਘ ਜੀ ਅਤੇ ਹੋਰ ਸਿੰਘ ਸਿੰਘਣੀਆਂ ਨੇ ਸੱਚੇ ਪਾਤਸ਼ਾਹ ਜੀਓ ਮੈਦਾਨੇ ਜੰਗ ਅੰਦਰ ਝੂਝਦਿਆਂ ਮਹਾਰਾਜ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਦੇ ਪਾਵਨ ਦੀਵਾਨ ਸ਼ਹੀਦਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਨ ਆਪ ਜੀ ਦੇ ਚਰਨਾਂ ਵਿੱਚ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ ਹੈ ਅਤੇ ਮਹਾਨ ਸ਼ਹੀਦਾਂ ਦੇ ਜੀਵਨ ਬਾਰੇ ਵਿਚਾਰਾਂ ਹੋਈਆਂ ਕੀਰਤਨ ਹੋਇਆ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਜੀਓ

ਜੀ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਧਰੋਂ ਗਰੋ ਘਰੋਂ ਦਰੋਂ ਨਾਮ ਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨੇ ਦੇ ਚੱਲਣ ਦਾ ਬਾਲ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਇਹ ਸਾਰੀ ਸੇਵਾ ਟਰੱਕਾਂ ਵਾਲੇ ਵੀਰਾਂ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ ਅਤੇ

ਕਰਨਾ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀਆਂ, ਚੜ੍ਹਦੀ ਕਲਾ ਕਰਨੀ, ਇਸ 'ਚ ਪਾਤਸ਼ਾਹ ਜੀਓ। ਭਾਈ ਜਗਜੀਤ ਸਿੰਘ ਦੇ ਬਰਸੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਹੈ, ਇਸ 'ਚ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ। ਸੇਵਕ ਨੂੰ ਮਹਾਰਾਸ਼ਟਰ 'ਚ ਪਾਤਸ਼ਾਹ ਜੀਓ ਬੇਨਤੀਆਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਕਰਨੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਚ ਕੇ ਹਾਜ਼ਰ ਹੈ। ਆਪ ਜੀ ਦੇਗ ਨੂੰ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ,

ਵਾਹਿਗੁਰੂ ਜੀ ਕੀ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਬਿਨਾ ਸੀਤਾ ਕੀ ਸੇਵ ਨਾ ਬਿਰਥੀ ਜਾ।

ਦਿਨ ਰੱਖਣਹਾਰ ਸਭ ਵਿਆਧ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂਣਹ ਛੁੱਟ ਹੈ ਨਿਕਟ ਨ ਜਾਈਅਹ ਦੂਤ। ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾਖੀ ਐ ਕਰਦੇ ਕਾ ਹੋਏ ਵਿਚਾਰੋ ਸਿਵਰੇ ਹੋ ਸਿਰਜਣਹਾਰੋ

ਸੜੀਆ ਜੋ ਹੋਵੇ ਸਾਹਿਤਿਓ ਮੇਲ ਕਰੇ ਹੋ ਪਹੁੰਚਾ ਸਦੜੇ ਨਿਤ ਪਵਾਨਾ ਸੁਦਨਹਾਰਾ ਸਿਮਰੀ ਐ ਨਾ ਸੇ ਦੇਹ ਆਵਾਨ।

ਵਿਸੋਏ ਦਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜੇ ਕੋ ਰੁੱਤ ਅਨੇਕਾ ਨਾਨਕ ਕਰਦੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹਿ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿ।

ਜਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ।

ਜਾਣਿਆ ਤਨ ਅੰਤਰ ਹੂੰ ਮੈਂ ਕੰਡਾ ਹੈ। ਜਉ ਜਉ ਚੱਲ ਹੈ ਚੁੱਭੈ ਦੁੱਖ ਪਾਵਹ ਜਮਕਾਲ ਸਹ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ।

ਕਾਲ ਮੂਰਤ ਜੂਨੀ ਸੈਭੰ ਗੁਰੂ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਬੁਸੀ ਪੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀ ਅਪਾਰ ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆ

ਆਹੁ ਸਾਚਾ ਸਾਹਿਬ ਸਾਚਨਾਏ ਪਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਪੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਾ ਸਕੀਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਵਰ ਨਾਥ ਸੁਣਿਆ ਤਰਤ ਤਬਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾਲਾ ਹਨੁਮੰਦ

ਆਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖਸਾਲਾ ਹਨੁਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਆਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸਠ ਕੈ ਸੁਨਾਨ ਸੁਣਿਆ ਪੜ੍ਹ ਪੜ੍ਹ ਭਾਵਹਿਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ

ਉਹ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗਨ ਚੁੱਲੈ ਪੰਥ, ਮੰਨੈ ਧਰਮ ਸੇਤੀ

ਮੰਨੈ ਪਰਿਵਾਰ ਸਾਦਾ ਹਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਪੂਤ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹਿਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਤਾਵ ਗਮ ਅਗਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਪੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋਥਾਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉੱਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਹੋ ਆਪੇ ਬੀਜ ਆਪੇ ਹੀ ਖਾ ਹੋ ਨਾਨਕ ਹੁਕਮੀ ਆਵ ਹੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਇਤਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਔਸਾ ਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਾਨ ਕਿਹੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨ ਸਿਫਤੀ ਕਹਿਣ ਨੰਤ ਅੰਤ ਨ ਕਰਣਾ ਦੇਣ ਨੰਤ ਅੰਤ ਨ ਵੇਖਣ ਸੁਣਨ ਨੰਤ ਅੰਤ ਨ ਜਾਪੈ ਕਿਆ ਮਨਮੰਤ
ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾ ਹੇ, ਤਾ ਕੇ ਅੰਤ ਨ ਪਾਇ ਜਾ ਹੇ, ਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਏ, ਤੇ ਸੂਚੇ ਕਉ ਜਾਣੈ ਸੋਏ, ਜੇ ਵਡਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀਂਦਾ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਰਨਾ ਤਮਾਏ, ਕਿਤੇ ਮੰਗ ਹੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੋਗ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣਾ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਾਖਣ ਪਾਏ, ਉਹ ਜਾਣ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇ ਈਕੇ, ਜਿਸਨੋ ਬਖਸੇ ਸਿਪਸਾਲਾ, ਨਾਨਕ ਪਾਤੇ ਸਾਹੀ ਪਾਤੇ ਸਾਹ, ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਪਾਹੇ ਮੁੱਲਾ ਸਮਾਹੇ।

ਸੇਵਾ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਠੁੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਖ ਨ ਸਕਹ ਕੇਈ ਕੇ ਜੇ ਵਡ ਪਾਹਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀ ਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅੰਨਾ ਕਿਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵ ਹੈ ਇੰਦੇ ਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੋ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਗ੍ਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਬਰਾਸਾਦ ਸੰਜੋਗ ਵਿਜੋਗ ਦੁਏ ਕਾਰ ਚਲਾਵ ਹੈ ਲੇਖੇ ਆਵ ਹੈ ਭਾਗ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ

ਰਾਹਤਾ ਜੁਗੁ ਏਕੋ ਵੇਸ ਆਸਣਾ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕ ਅਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗੁ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਖੀਐ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆ ਚੜੀਐ ਹੋਏ ਏਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਣ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸਾ ਕੇਤੇ ਬਰਮੇ ਘਾਰਤ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾਰਤ ਕੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹਿ ਜੇ ਕੋ ਕਹੈ ਪਿੱਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭੁਖ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਕੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪੈ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰੇ ਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਸ਼ਰੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮਾ ਨੇਕ ਸਿੱਖੈ ਵੇਦ ਪੁਰਾਣ ਕਤੇਬ ਕੁਰਾਨ ਜੇ ਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸਾਜ ਸੁਨਾਹਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾਸ਼ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨ ਵਧੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈ ਜੀਵ ਜੇਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨਾ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸਤਰ ਸਭੈ ਬਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਧਪ ਜੌਨ ਪਰੇ ਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦ ਕਦਾਨ ਅਨੇਕ ਸਵੰਬਰ ਸਾਜ ਪਰੈਂਗੇ ਬ੍ਰਹਮ ਮਹੇਸ਼ਵਰ ਵਿਸ਼ਨੂੰ ਸੱਚੀ ਪਾਤ ਅੰਤ ਫਾਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪਰਾਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਾਂ ਲੋਕ ਗਏ ਉੱਪਰ ਲੋਕ ਗਵਾਇਓ ਵਾਸ ਕੀਓ ਬਿਖਿਆਨ ਸੋ ਬੈਠ ਕੈ ਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ

ਗੁਰ ਕਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ।

ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਝੈ ਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੀਐ ਹੋ ਰੱਛਾ। ਰਾਖ ਲੇਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬੇਸਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਆਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਆਦੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸ਼ਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚਿੱਟੀ ਤੇ ਕੁੰਚਰਾ ਸਥੂਲਾ, ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰਾ, ਆਪਣੀ ਬੂਝ ਉਚਾਰਾ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦਾ ਰਿਆਲਮ।

ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਿਹ ਪਹਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਜ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਮ ਭਾਵ ਜੁਗਾ ਸਰੂਪ ਸੁਯਮ ਭਾਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਧੋਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਬਹਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਾ ਲੇਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋਈ ਆਹੇ ਸੋ ਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੈ ਹੋ ਜੋਈਆ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਹੈ ਸਹਿਸ ਪਿਣਜੈ ਅਰਧ ਸਹਿਸ ਪੁਨਤੀਨ ਕਿਹਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ।

ਆਨੰਦ ਪਾਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ

ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਹੈ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀਆ, ਪੰਚ ਦੂਤ ਤੁਧ ਵਸ ਪੀਤੇ, ਕਾਲ ਕੰਟਕ ਮਾਰਿਆ, ਸੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਜ ਹੋ, ਕਿਆ ਕਰੇ ਵੇਚਾਰੀ ਆ, ਤੁਧ ਬਾਝ ਸਮਰੱਥ ਹੋਏ ਨਾਹੀ, ਕਿਰਪਾ ਕਰ ਬਨਵਾਰੀ ਆ। ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀ ਆ, ਕਹਿ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵੇਚਾਰੀ ਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨਉ, ਹੋਰ ਕਿਆ ਕਰੇ ਵੇਚਾਰਿਆ। ਇੱਕ ਭਰਮ ਭੂਲੇ ਫਿਰਾ ਹੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈ ਹੈ, ਤਨ ਮਨ ਧਨ ਸਭ ਸੌਪ ਪੁਰਕਾਉ, ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹਿ ਨਾਨਕ ਸੁਣ ਹੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਧਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈ ਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੁਖ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿਤਲਾਈ ਹੈ, ਸਾ ਕੰਮ ਮੂਲੇ ਨਾ ਕੀਚਾ, ਜਿਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ ਜੀ, ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ। ਆਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਏ, ਇੱਕ ਵੇਖ ਪਰ ਸੁਣਾਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਆ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਏ ਹਿਤ ਵਿ ਚੱਲ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹਿਤ ਵਹਿ ਚੱਲ ਹੈ, ਜਿਨ੍ਹਾਂ ਮਾਰਗ ਪਾਵਹਿ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਤਿਆਵਹੇ, ਜਿਸ ਨੌ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਪ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ।
ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ ਇੱਕ ਫਿਰਹਿ ਹਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋ ਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਵਿਣ ਸਹਿਜੈ ਸਹਿਸਾ ਨ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮਾ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾਏ ਵਿਜਾਏ ਜੀਆ ਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਆ ਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵੇਸਾਰਿਆ ਵੇਦਾ ਮਹਿਨਾ ਮੁਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਆ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਆ ਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਆ ਹੋ ਰਹਿ ਗੁਰ ਨਾਲੇ ਗੁਰ ਕੇ ਚਰਨਾ ਹਿਰਦੈ ਤਿਹਾਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਵਰਨ ਜਾਣਾ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਹਾਓ ਆਪੇ ਹੀਰਾ ਰਤਨ ਆਪੇ ਜਿਸ ਨਉ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤਾ ਸ਼ਬਦ ਮਨ ਵਸਾਏ ਗੁਰਮੁਖ ਜਿਸ ਨਉ ਆਪ ਕਰੇ ਸੋ ਹੋਵੈ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨ ਜਾਣੀ ਤੱਤਾ ਸਾਰ ਨ ਜਾਣੀ ਗੁਰੂ ਬੱਜ ਹੋ ਤੱਤਾ ਸਾਰ ਨ ਜਾਣੀ ਦੇਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸ ਨੂੰ ਆਂਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋ ਵਿਸਾਰੀ ਹੈ ਮਨਹੋ ਕਿਉ ਵਿਸਾਰੀ ਹੈ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵਡਦਾਤਾ ਸੋ ਕਿਉ ਮਨਹੋ ਵਿਸਾਰੀ ਹੈ
जैसी अगन उधर मह तैसी बाहर माया, माया अगन सबिको जेही करता खेल रचाया, जात सपाणा ता जमया परिवार भला पाया, लिप छुड़की लगी त्रिशना माया अमर वरताया, एह माया जित हर विसरै मोह उपजै पाहु दूजा लाया, कह नान गुर प्रसादी जिना लिव लागी तिन विचे माया पाया, हर आप मुल कहै मुल न पाया जाए, मुल न पाया जाए किसै बिट हो रहे लोक बिल लाए, ऐसा सतगुर जे मिलै तिस नौ सिर सौपीऐ विच हो आप जाए, जिस दा जियो तिस मिल रहै हर बसै मन आए, हर आप मुल कहै भगत ना के नानका जिन हर पल्ला पाए, हर रास मेरी मन वणजारा, हर रास मेरी मन वणजारा, सतगुर ते रास जानी हर हर नित जपे हो जी आहो लाह खटे हो दिहाड़ी, एहो धन तिना मिलिया जिन हर आपे पाणा, कह नानक हर रास मेरी मन होआ वणजारा, ए रसना तू अनरस राच रही तेरी प्यास न जाए, प्यास न जाए होरत किता जिचर हर रस पला न पाए, हर रस पाए पला पिया हर रस बहुड़ न त्रिसना लागै आए, ए हो हर रस करमी पाई है सतगुर मिला जिस आए, कह नान कोरा अनरस सब विसरे जा हर वसै मन आए, ए शरीरा मेरिया इस जग मह आए कह क्या तुद कर्म कमाया, के कर्म कमाया तुद शरीरा जा तू जग मह आया, हरे आपे माता आपे पिता जिन जियो पाए जगत दिखाया, गुर प्रसादी पुजिया ता चलत हुआ चलत नदरी आया, कह नानक सृष्ट का मूल रचिया जोत राखी ता तू जग मह आया, मन चाओ भया प्रभ आगम सुनया, हर मंगल गाओ सखी गृह मंदिर बनया, हर गाओ मंगल नित सखी ए सोग दुख न व्यापय, गुर चरण लागे दिन सुभागे अपना पिर जापय, अनहत बाणी गुर शब्द जानी हर नाम हर रस भोगो, कह नानक प्रभाप मिलिया करण कारण जोगो, ए शरीरा मेरिया इस जग मह आए कह क्या तुद कर्म कमाया, के कर्म कमाया तुद शरीरा जा तू जग मह आया, जिन हर तेरा रचन रचया सो हर मन ना वसाया, गुर प्रसादी हर मन वसया पूर्व लिखिया पाया, कह नानक एहो शरीर प्रवान हुआ जिन सतगुर स्यो चित लाया, ए नेत्र हो मेरे हो हर तुम मह जोत धरी, हर बिनवर न देखो कोई हर बिनवर न देखो कोई, नदरी हर निहालिया ए होवे संसार तुम देख दे, हो हर का रूप है हर रूप नदरी आया, गुर प्रसादी बुझिया जा वेखा हर एक है हर बिनवर न कोई, कह नानक एह नेत्रांध से सतगुर मिलया दिव दृष्ट होई, ए श्रवण हो मेरे हो साचा सुनना नो पठाए, साचा सुनना नो पठाए शरीर लाए सुनहो सतबाणी, जित सुनी मन तन हरिया हुआ रसना रस समाणी, सच लख विडाणी ताकि गत कही न जाए, कह नानक अमृत नाम सुनहो पवित्र हो बहो, साचा सुनना नो पठाए हर जियो गुफांदर रख कै, वाजा पौन बजाया बजाया वाजा पौन नौ द्वारे प्रगट किए, दसवां गुप्त रखाया गुरुद्वारा लाए भावनी कना दसवां द्वार देखाए, तह नेक रूप नव नवनिद तिसदा अंत न जाई पाया, कह नानक हर प्यारा जियो गुफांदर रख कै वाजा पौन बजाया, एहो साचा सोहिला साचा घर गाव हो गाव हो ता सोहेला, कर साचा जिथा सदा सच त्याव हे सचो त्याव है जा तुद भाव है, गुरमुख जिना बुझाव हे एहो सच सबना का खासम है जिस बख्से सो जन पाव हे, कह नानक सच सोहेला सचा घर गाव हे, आनंद सुन हो बड़ भागी हो सगल मनोरथ पूरे पार ब्रह्म प्रभ पाया उतरे सगल विसूर, दुख रोग संताप उतरे सुनी सच्ची बाणी संत साजन पए सरसे पूरे गुरते जानी,
ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ।

ਪਵਿੱਤਾ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

guru ha guru ha guru ha guru ha guru ha guru ha guru ha guru

Good,

ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੇ ਆਕਾਸੇ ਕੁਦਰਤ ਸਰਵਿਆਕਾਰ ਕੁਦਰਤ ਵੇਹਿਤ ਪੁਰਾਣ ਕਤੇ ਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆ।

ਭੋਗ ਕੈ ਹੋਏ ਪਸਮੜ ਪਹੁਰ ਸਦਾਇਆ ਵੱਡਾ ਹੋਆ ਦੁਨੀਦਾਰ ਗੜ ਸੰਗਲ ਘੱਚ ਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ।

ਚਕਨ ਕਟੈ ਵਿਗ ਭੈਵ ਧਰਤੀ ਦਬੀ ਭਾਰ ਭੈਵ ਚਿੰਦ ਫਿਰੈ ਸਿਰ ਭਾਰ ਭੈਵ ਚ ਰਾਜਾ ਧਰਮ ਦੁਆਰ ਪਹਿਵ ਸੂਰਜ ਪਹਿਵ ਚੰਦ ਕੋਹ ਕੋਰੋਲੀ ਚਲਤ ਨਯੰਤ।

ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਿੜਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਉਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੇ

0: ਅੰਡਾਂਡ ਜਿਰਤ ਪੁੱਜਾ ਖਾਣੀ ਸੇਤਾ ਜਾ ਸੋਮਤ ਜਾਣੇ ਨਾਨਕਾ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੀਵਾਨ ਭਗ ਨਾਨਕ ਸੱਚੇ ਨਾਮ ਬੇਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇ ਕੀਆ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਰ ਜੋਗ ਬੇਬਾਨ ਲੱਖ ਸੂਰਤਨ ਸੰਜ ਰਾਮ ਰਣ ਮੈਂ ਛੁੱਟਿਆ ਪੁਰਾਣ ਲੱਖ ਸੁਰਤੀ ਲੱਖ ਗਿਆਨ

ਪੌੜੀ ਸੱਚਾ ਸਾਹਿਬ ਏਕ ਤੋਂ ਜਿਹਨੇ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਹ ਤਿਸ ਮਿਲਿਆ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ।

ਸਚਕਾਲ ਕੁੜ ਵਰਤਿਆ ਕਲ ਕਾਲ ਖਬੇਤਾਰ ਬੀਉ ਬੀਚ ਪਤ ਲੈ ਗਏ ਅਬ ਕਿਉ ਗਵੈ ਦਾਲ ਜੇ ਕੋਇ ਤਾ ਉਗਵੈ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਹੈ ਖੁੰਮ ਚੜਾਈਏ ਸਰੋਂ ਪਾਵਤਨ ਹੋਏ।

ਸੱਚ ਸਮਾਇਆ ਪੌੜੀ ਤੁਰ ਕਰਮ ਦਿਨਾਂ ਕੁੱਤ ਦਪਾਇਆ ਤਾਂ ਤੈਨੇ ਖਸਮ ਤੇ ਆਇਆ ਇੰਨਾ ਜਨਤਾ ਕਹਿ ਬਸ ਕਿਛ ਨਹੀਂ ਤੇ ਵੇਖ

ਲੋਕ ਮਹਿਲਾ ਪਹਿਲਾ ਸਿਮਲ ਰੁਖਸਰ ਆਏ ਰਾਇਤ ਦੀਰ ਗਿਆ ਤਮੁੱਚ ਓਹੇ ਜੇ ਆਵੇ ਆਸ ਕਰ ਜਾਏ ਨੇਰਾ ਸਿੱਖਿਤ ਫਲ ਫਿੱਕੇ ਫੁੱਲ ਬਕ ਬਕੇ ਕਮਨਾ ਆਵੇ ਪਤ ਮਿੱਠਤ ਨੀਵੀ ਨਾਨਕ ਗੁਣ ਥੀਆਂ ਤੱਤ ਸਭ ਕੁ ਨਿਮੈ ਆਪ ਕਹੋ ਪਰ ਕੋ ਨਿਮੈ ਨਾ ਕੋਈ

ਪਾ ਸੰਤੋਖ ਸੂਤ ਜਤ ਗੰਡੇ ਸੱਤ ਅੱਠ ਏ ਜਨੇ ਓ ਜੀ ਕਾ ਹੈ ਤਾਂ ਪਾਂਡੇ ਖਤਨਾ ਏ ਟੁੱਟੈ ਨਾ ਮਲਗੇ ਨਾ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜੋਗਲ ਚਲੇ ਪਾਏ ਚੌਕੜ ਮੋਲਣ ਆਇਆ ਬੈ ਚੌਂਕੇ ਪਾਇਆ ਸਿੱਖਾ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ।

ਇਹ ਸਭ ਦੁੱਖ ਜਾਏ ਤੇ ਬਹਾਦਰ ਸਿਮਰੀ ਹੈ ਕਰਨਾਉ ਨਿਧਾ ਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਚਬਰ ਛਤਰ ਤਖ਼ਤ ਦੇ

ਮਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਅਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ

ਚਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਜਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ।

ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ, ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ। ਹਜ਼ੂਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ, ਆਪ ਜੀ ਕੇ ਹਜ਼ੂਰ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਗਾਇਨ ਹੋਇਆ। ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਖਰਲਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਪਾਂ ਦੀ ਮਾਫੀ ਬਖ ਅੱਗੇ ਤੋਂ ਸੁਮਤ ਬਖਸ਼ਣੀ। ਅੰਮ੍ਰਿਤ ਵੇਲੇ ਤੋਂ ਸਮੂਹ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ, ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ। ਕੀਰਤਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ। ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ। ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ।

ਪੁਰਜਾ ਪੁਰਜਾ ਕੱਟ ਮਰ ਕਬਹੂ ਨਾ ਛੱਡ ਖੇਤ ਪੁਰਜਾ ਪੁਰਜਾ ਕੱਟ ਮਰ ਕਬਹੂ ਨਾ ਛੱਡ ਖੇਤ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਗੁਰੂ ਪਿਆਰੀ ਸਾਧ ਸੰਗਤ ਜੀ, ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਸੂਰਬੀਰਾਂ ਦੀ ਯਾਦ ਵਿੱਚ ਗੈਲਰੀ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹਨ, ਜਿਨ੍ਹਾਂ ਦੇ ਇਸ ਵੇਲੇ ਭੋਗ ਪਾਏ ਜਾਣਗੇ, ਭੋਗ ਪ੍ਰਾਰੰਭ ਹੋਣ ਲੱਗੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਆਪ ਸੰਗਤਾਂ ਨੇ ਗੈਲਰੀ ਵਿੱਚ ਉੱਪਰ ਪਹੁੰਚ ਕੇ ਨਵੇਂ ਪਾਤਸ਼ਾਹ ਦੇ ਬੈਰਾਗਮਈ ਸਲੋਕ ਪ੍ਰਵਣ ਕਰਕੇ ਦਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ

ਪਰ ਹਰ ਸੁਖ ਕਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੁਰ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ।

ਵਾਜਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅੰਨਾ ਕਿਤੇ ਗਾਵਣ ਹਾਰੇ।

ਗਾਵ ਹੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵ ਹੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰੱਖੀ ਸਾਰਾ, ਯੁਗ ਯੁਗ ਵੇਦਾ ਨਾਲੇ, ਗਾਵ ਹੈ ਮੋਹਣੀਆ ਮਨਮੋਹਨ, ਦੁਰਗਾ ਮੱਚ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅੱਠ ਅੱਠ ਤੀਰਥ ਨਾਲੇ, ਗਾਵ ਹੈ ਜੋਧ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ, ਗਾਵ ਹੈ ਖੰਡ ਮੰਡਲ ਵਰਪੰਡਾ, ਕਰ ਕਰ ਰੱਖੇ ਧਾਰ, ਸੇਈ ਤੁਧਨੋ ਗਾਵ ਹੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਕਿਸਨਾਵਨ, ਨਾਨਕ ਕਿਆ ਵੀ ਗਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਧਿਆਈ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਨਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਲਿਖੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੀ ਹੈ ਕਰਨਾਉ ਨਿਧਾ ਵਹਿਤਾਇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮ ਸਵਰੂਪ ਚਬਰ ਛਤਰ ਤਖ਼ਤ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ

ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹ ਤਹਾਂ ਤਾਂ ਰੱਖਿਆ ਰਿਹਾ ਜੀ। ਦੇਵ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਬਾਲ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਸੂਰਾ ਸੋ ਪਹਿਚਾਨੀ ਹੈ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛਾਡਾ ਖੇ ਅਤੇ ਮਹਾਂਵਾਕ ਅਨੁਸਾਰ ਜੋ ਜੂਨ 1984 ਵਿੱਚ ਹਿੰਦੁਸਤਾਨ ਭਾਰਤ ਦੀ ਜ਼ਾਲਮ ਸਰਕਾਰ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸਤਿਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਸੱਚੇ ਪਾਤਸ਼ਾਹ ਜੀ ਅਟੈਕ ਕੀਤਾ ਗਿਆ ਘੱਲੂਘਾਰਾ ਵਰਤਾਇਆ ਗਿਆ ਉਸ ਘੱਲੂਘਾਰੇ ਦੌਰਾਨ ਸਮੂਹ ਸ਼ਹੀਦ ਹੋਏ ਸੂਰਬੀਰਾਂ ਸੰਤਾਂ ਮਹਾਂਪੁਰਸ਼ਾਂ ਮਰਜੀਬੜਿਆਂ ਬੱਚੇ ਬੱਚੀਆਂ ਬਜ਼ੁਰਗ ਮਾਤਾਵਾਂ ਭੈਣਾਂ ਸਮੂਹ ਸਤਿਗੁਰੂ ਮਹਾਰਾਜ ਜੀ ਸ਼ਹੀਦਾਂ ਦੀ ਮਿੱਠੀ ਯਾਦ ਵਿੱਚ ਪਰਸੋਂ ਰੋਜ਼ ਤੋਂ ਸਮੂਹ ਹੀ ਟਰੱਕਾਂ ਵਾਲੇ ਵੀਰਾਂ ਅਤੇ ਸਿਆਟਲ ਦੀਆਂ ਸੰਗਤਾਂ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਆਪ ਜੀ ਦੀ ਰੱਬੀ ਬਾਣੀ ਦੇ ਇੱਕ ਸ਼੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ ਇਸ ਵੇਲੇ ਤਿੰਨਾਂ ਦੇ ਸੰਪੂਰਨ ਭੋਗ ਪਾਏ ਗਏ ਹਨ ਆਪ ਜੀ ਕੇ ਹਜ਼ੂਰ ਸੱਜ ਕੇ ਗ੍ਰੰਥੀ ਸਿੰਘਾਂ ਤੋਂ ਸੇਵਾਦਾਰਾਂ ਤੋਂ ਬਾਣੀ ਦੇ ਅਖੰਡ ਜਾਪ ਕਰਦੇ ਹਾਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਭੈ ਭਾਵਨੀ ਸ਼ੁੱਧ ਸਪੱਟ ਗੁਰਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ ਸਤਿਗੁਰੂ ਮਹਾਰਾਜ ਜੀ ਉਹ ਕਿਰਪਾ ਕਰਨੀ ਆਪਣੇ ਖਾਲਸੇ ਨੂੰ ਸੱਚੇ ਪਾਤਸ਼ਾਹ ਜੀ ਉਹ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਬਲ ਉਦਮ ਬਖਸ਼ਣਾ ਜ਼ੁਲਮ ਦਾ ਨਾਸ਼ ਕਰੋ ਜ਼ਾਲਮ ਦਾ ਨਾਸ਼ ਕਰੋ ਧਰਮ ਦਾ ਪ੍ਰਕਾਸ਼ ਕਰੋ ਸੱਚੇ ਪਾਤਸ਼ਾਹ ਜੀਓ ਸਿੱਖ ਕੌਮ ਵਿੱਚ ਪੂਰਨ ਤਵਾਕ ਏਕਤੇ ਦੀ ਦਾਤ ਬਖਸ਼ਿਸ਼ ਕਰੋ ਰਾਜ ਭਾਗ ਬਖਸ਼ਿਓ ਗੁਲਾਮੀ ਦੀਆਂ ਜ਼ੰਜੀਰਾਂ ਕੱਟੋ ਸੱਚੇ ਪਾਤਸ਼ਾਹ ਜੀਓ ਧਰਮ ਨੂੰ ਸਥਾਪਿਤ ਕਰੋ ਅਧਰਮ ਦਾ ਨਾਸ਼ ਕਰੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸਮੂਹ ਹੀ ਟਰੱਕਾਂ ਵਾਲੇ ਵੀਰਾਂ ਸੇਵਕ ਪਰਿਵਾਰਾਂ ਵੱਲੋਂ ਜਿੰਨੀਆਂ ਸੰਗਤਾਂ ਨੇ ਪਰਸੋਂ ਰੋਜ਼ ਤੋਂ ਹੁਣ ਤੱਕ ਤਨ ਕਰਕੇ ਮਨ ਕਰਕੇ ਧਨ ਕਰਕੇ ਬੇਅੰਤ ਸੇਵਾਵਾਂ ਕੀਤੀਆਂ ਹਨ ਸਭ ਸੇਵਕ ਪਰਿਵਾਰਾਂ ਦੀਆਂ ਸੰਗਤਾਂ ਦੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਨੂੰ ਪ੍ਰੇਮ ਬਖਸ਼ਿਸ਼ ਕਰਕੇ ਨਿਵਾਜਣ ਨੇਕ ਕਮਾਈਆਂ ਵਿੱਚ ਵਾਧੇ ਪਾਉਣੇ ਸਤਿਗੁਰੂ ਮਹਾਰਾਜ ਜੀਓ ਬੇਅੰਤ ਸੰਗਤ ਨੇ ਭੋਗ 'ਤੇ ਹਾਜ਼ਰੀ ਭਰੀ ਹੈ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਪੇਟ ਹਮਨ ਪ੍ਰਵਾਨ ਕਰਨੀਆਂ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਉਦਾਸ ਬੇਨਤੀ ਜੋਦੜੀ ਕਾਕਾ ਆਗਮ ਆਗਮ ਪ੍ਰੀਤ ਸੋ

ਬਾਜ ਸਿੰਘ ਦੀ ਚੜ੍ਹਦੀ ਕਲਾ ਤੰਦਰੁਸਤੀ ਲਈ ਅਰਦਾਸ ਬੇਨਤੀ ਜੋ ਲੜੀ ਮਹਾਰਾਜ ਦੀ ਕਿਰਪਾ ਕਰ ਬੱਚਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਅੰਗ ਸੰਗ ਸਹਾਈ ਹੋਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਏ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਪੁਛਾ ਕੇ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਆਪ ਜੀ ਪੁਛਾ ਕੇ ਅੰਗੀਕਾਰ ਕਰੋ ਲੋਕ ਪਰਲੋਕ ਵਿੱਚ ਪੜਦੇ ਭਜਨੇ ਖਜ਼ਾਨੇ ਭਰਪੂਰ ਕਰਨੇ ਕਾਲਖੰਡ ਦੂਰ ਕਰਨੇ ਜੀ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੁੱਖ ਭੁੱਲਾਂ ਦੀ ਮਾਫ਼ੀ ਬਖਸ਼ ਕਰੀ ਪਾਕ ਸਾਧ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਉਪਨਾਵੇਂ ਬਖਸ਼ਿਸ਼ ਕਰਕੇ ਆਈ ਹੋਈ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

ਹਾਜ਼ਰਾ ਹਜ਼ੂਰ ਸਾਰਾ ਕਲਾ ਭਰਪੂਰ ਚੌਰ ਤਖ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਭਰ ਰਹੀਆਂ ਹਾਜ਼ਰੀਆਂ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਦੀਵਾਨ ਆਰੰਭ ਹੋਣ ਜਾ ਰਹੇ ਨੇ। ਅੱਜ ਆਪਾਂ ਤੀਜੇ ਘੱਲੂਘਾਰੇ 84 ਦੇ ਸ਼ਹੀਦਾਂ ਨੂੰ ਸੰਸਾਰ ਭਰ ਵਿੱਚ ਸੰਗਤਾਂ ਯਾਦ ਕਰ ਰਹੀਆਂ ਨੇ। ਉਸਦੇ ਸੰਬੰਧ ਵਿੱਚ ਹੀ ਸਾਡੇ ਸਮੂਹ ਟਰੱਕਾਂ ਵੀਰਾਂ ਵਾਲਿਆਂ ਵੱਲੋਂ, ਮਾਤਾ ਜੀ ਖਿਵੀ ਇਸਤਰੀ ਸਨ ਬੀਬੀਆਂ ਸਮੂਹ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਜਿਨ੍ਹਾਂ ਦੀ ਹੁਣ ਹੀ ਭੋਗ ਪਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਟਰੱਕਾਂ ਵੀਰਾਂ ਦਾ ਔਰ ਮਾਤਾ ਖੀਵੀ ਇਸਤਰੀ ਸੰਗ ਬੀਬੀਆਂ ਦਾ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਰੇ ਪਰਿਵਾਰ 3 ਰੋਜ਼ ਤੋਂ ਹੀ ਗੁਰੂ ਘਰ ਵਿਖੇ ਸਵਾਮਾ ਨਿਭਾ ਰਹੇ ਨੇ। ਸਮੂਹ ਸੰਗਤ ਦਾ ਵੀ ਧੰਨਵਾਦ। ਧੰਨਵਾਦ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ, ਭਾਈ ਹਰਜੀਤ ਸਿੰਘ ਔਰ ਭਾਈ ਬਰਿਆਮ ਸਿੰਘ ਦਾ, ਜਿਹਨਾਂ ਸੰਗਤਾਂ ਨੂੰ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਸਰਵਣ ਕਰਾਇਆ। ਅੱਜ ਦੇ ਸਮਾਗਮ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਉਹਨੇ ਮਰਜ਼ੀ ਬਣਾਉਣ ਦੀ ਯਾਦ ਵਿੱਚ, ਜਿਨ੍ਹਾਂ ਨੇ ਕੌਮ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਅੱਜ ਦਾ ਹਫ਼ਤਾਵਾਰੀ ਦੀਵਾਨ ਸਮਰਪਿਤ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਬੀਡੀ ਅੰਮ੍ਰਿਤਾ ਇਕਸ਼ਾ ਦਾ ਪੀ ਨੂੰ ਸਰਵਣ ਕਰਾਉਣਗੇ। ਉਸ ਤੋਂ ਬਾਅਦ ਭਾਈ ਜਰਨੈਲ ਸਿੰਘ ਜੀ ਦਾ ਜਥਾ ਆਪ ਜੀ ਨੂੰ ਸ਼ਾਂਤ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀਆਂ ਬੀਬਾ ਅੰਮ੍ਰਿਤਾ ਕੌਰ ਦੇ, ਇਹਨਾਂ ਸੰਗਤਾਂ ਨੂੰ ਸ਼ਬਦ ਸਰਵਣ ਕਰਾਇਆ। ਅੱਜ ਆਪਾਂ ਤੀਜੇ ਘੱਲੂਘਾਰੇ ਸੂਹ ਸ਼ਹੀਦਾਂ ਦੀ ਯਾਦ ਵਿੱਚ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਅੱਜ ਉਹਨਾਂ ਦੇ ਭੋਗ ਪਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਸਮੂਹ ਟਰੱਕਾਂ ਵੀਰਾਂ ਦਾ, ਮਾਤਾ ਖਿਵੀ ਇਸਤਰੀ ਸੰਗਤ ਸੂਹ ਸੰਗਤ ਦਾ ਬਹੁਤ ਬਹੁਤ ਹਨ, ਜੋ ਤਿੰਨ ਦਿਨਾਂ ਤੋਂ ਸਮਾਵਾਂ ਨਿਭਾ ਰਹੇ ਨੇ। ਬਾਕੀ ਜਿਨ੍ਹਾਂ ਵੀਰਾਂ ਨੇ ਜੋ ਆਪਣਾ 23 ਮਈ ਨੂੰ 3ਵਾਂ ਸਾਲਾਨਾ ਨਗਰ ਕੀਰਤਨ ਹੋਇਆ ਸੀ, ਉਹਨਾਂ ਵਿੱਚ ਜਿਨ੍ਹਾਂ ਵੀ ਵੀਰਾਂ ਨੇ, ਬੀਬੀਆਂ ਭੈਣਾਂ ਨੇ ਸਵਾਵਾਂ ਨਿਭਾਈਆਂ ਨੇ, ਉਹਨਾਂ ਨੂੰ ਘਰ ਦੀ ਬਖਸ਼ ਸਰੂਪ 12 ਵਜੇ ਦਿੱਤੇ ਜਾਣੇ ਨੇ। ਕੁਨਾ ਲੈਣੇ ਸਾਰਿਆਂ ਦਾ ਟਾਈਮ ਬਹੁਤ ਲੱਗਣਾ। ਜਿਹੜੇ ਵੀ ਹੈ ਜਿਨ੍ਹਾਂ ਵੀ ਸਿੱਥੇ ਦੀ ਸਮਾਨ ਵਾਈਆਂ, ਉਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ 12 ਵਜੇ ਸਟੇਜ ਦੇ ਮਗਰ ਆ ਕੇ ਗੁਰੂ ਘਰ ਦੀ ਬਖਸ਼ ਸਰੂਪੋਂ ਲੈਣ ਦੀ ਕਿਰਪਾਲਤਾ ਕਰਨੀ ਜੀ। ਉਹ ਹਨ ਗੁਰੂ ਘਰ ਦੇ ਹਜ਼ੂਰੀ ਲਾਗੇ ਇੱਥੇ ਭਾਈ ਜਰਨੈਲ ਸਿੰਘ ਜੀ ਦੇ ਕੋਲੋਂ 11:25 ਤੱਕ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰ ਪ੍ਰਸਾਦ ਸਿੰਘ ਜੀ, ਅੱਜ ਦੇ ਹਫ਼ਤਾ ਵਾਰੀ ਗੁਰਮਤਿ ਸਮਾਗਮ ਜੂਨ 84 ਦੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ। ਪਰਸੋਂ ਰੋਜ਼ ਤੋਂ ਟਰੱਕਾਂ ਵਾਲੇ ਵੀਰਾਂ ਵੱਲੋਂ, ਟਰੱਕਾਂ ਵਾਲੇ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਗਏ। ਭੋਗ ਤੋਂ ਉਪਰੰਤ ਵਿਸ਼ੇਸ਼ ਦੀਵਾਨਾ ਰਹੀ ਆਪ ਜੀ ਗੁਰਬਾਣੀ ਕੀਰਤਨ, ਕਥਾ, ਵਿਚਾਰਾਂ, ਇਤਿਹਾਸ ਆਪ ਜੀ ਸਰਵਨ ਕਰੋਗੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਵੀ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਤੁਰਨ ਦਾ ਯਤਨ ਕਰ ਸਕੀਏ। ਬਟ ਭਾਗੇ ਹੋ ਆਪ ਸਾਰੇ ਜੋ ਕਿ ਜੂਨ 84 ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਕੋਲ ਜੁੜ ਬੈਠ ਕੇ ਆਪ ਜੀ ਗੁਰ ਇਤਿਹਾਸ, ਕੀਰਤਨ, ਕਥਾ, ਵਿਚਾਰਾਂ ਆਪ ਜੀ ਸਰਵਨ ਕਰ ਰਹੇ ਹੋ। ਬੇਅੰਤ ਫੁੱਲਾਂ ਹੋਈਆਂ ਜਥੇ ਪਾਸੋਂ ਕੀਰਤਨ ਕਰਦਿਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ। ਆਸ ਰੱਖਦੇ ਹਾਂ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਜੂਨ 84 ਦੇ ਸਾਰੇ ਹੀ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀਰ ਭਾਈ ਜੀ ਬੈਠੀ ਜੱਸਾ ਸਾਈ ਧੰਨਵਾਦੀ ਹਾਂ। ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਭਾਈ ਜਰਨੈਲ ਸਿੰਘ ਜੀ ਦੇ, ਜਿਹਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਜਿਸ ਤਰ੍ਹਾਂ ਭਾਈ ਸਾਹਿਬ ਦੱਸਿਆ ਵੀ ਸ਼ਹਿਰ ਦੇ ਸਮੂਹ ਟਰੱਕਾਂ ਵੀਰਾਂ ਵੱਲੋਂ, ਸੰਗਤਾਂ ਵੱਲੋਂ, ਮਾਤਾ ਖੀਵੀ ਸੰਘ ਵੱਲੋਂ ਪਰਸੋਂ ਰੋਜ਼ ਤੋਂ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਅੱਜ ਉਹਨਾਂ ਦੇ ਭੋਗ ਪਏ ਨੇ। ਤਿੰਨਾਂ ਦਿਨਾਂ ਤੋਂ ਹੀ ਪਰਿਵਾਰ ਵੱਧ ਚੜ੍ਹ ਕੇ ਸੇਵਾਵਾਂ ਨਿਭਾ ਰਹੇ ਨੇ। ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਆਟਲ ਦੀਆਂ ਸੰਗਤਾਂ ਨੂੰ ਸਾਰੇ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ, ਜੋ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਅਖੰਡ ਪਾਠ ਸਾਹਿਬ ਕਰਾਉਂਦੀਆਂ ਨੇ। ਗੁਰੂ ਮਾਰੇ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲਣ ਦੀ ਸਮਰੱਥ ਬਖਸ਼ਣ। ਜੋੜ ਮੇੜ ਬੈਠ ਕੇ ਅਸੀਂ ਉਹਨਾਂ ਦੀ ਕੌਮੀ ਯੋਧਿਆਂ ਨੇ ਕੌਮ ਦੀ ਖਰ ਸ਼ਹੀਦੀਆਂ ਪ੍ਰਾਪਤੀਆਂ ਉਹਨਾਂ ਦੇ ਸੁਪਨਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੂਰਾ ਕਰ ਸਕੀਏ। ਜੋ ਗੁਰੂ ਘਰ ਵਿਖੇ ਆਉਣ ਵਾਲੇ ਪ੍ਰੋਗਰਾਮ ਨੇ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿਆਹ ਸੰਬੰਧ, ਵਿਆਹ ਪੁਰਬ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਸੁਸਾਇਟੀ ਵੱਲੋਂ 26 ਤਰੀਕ ਨੂੰ ਅਖੰਡ ਪਾਠ ਸਾਹਿਬ, ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 28 ਜੂਨ ਨੂੰ ਭੋਗ ਪੈਣੇ ਨੇ। ਸਿਆਟਲ ਦੀਆਂ ਸਮੂਹ ਸੰਗਤਾਂ, ਗੁਰੂ ਨਾਨਕ ਦੇਵ ਜੀ ਸੁਸਾਇਟੀ ਵੱਲੋਂ ਜੋ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾ ਰਿਹਾ, ਉਸਦੇ ਸੰਬੰਧ ਵਿੱਚ ਹੀ ਸਾਡੇ ਕੋਲ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ 25 ਤਰੀਕ ਨੂੰ ਪਹੁੰਚ ਰਹੇ ਨੇ ਅਤੇ 26 ਤਰੀਕ ਨੂੰ ਭਾਈ ਹਰਚਰਨ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ ਵਾਲੇ ਪਹੁੰਚ ਰਹੇ ਨੇ। ਸੰਗਤਾਂ ਨੂੰ ਬੇਨਤੀ ਹੈ ਵੀ ਪ੍ਰੋਗਰਾਮ ਅਲੀਕਿਆਂ ਦਾ ਇੱਕੋ ਹੀ ਹੈ ਸੰਬੰਧ, ਵੀ ਸੰਗਤਾਂ ਵੱਧ ਤੋਂ ਵੱਧ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਉਣ। ਸੰਗਤਾਂ ਨੂੰ ਬੇਨਤੀ ਹੈ, ਆਪਾਂ 4 ਦਿਨ ਵੈਸੇ ਸਾਨੂੰ ਜੋ ਵੀ ਹੈ ਹਰ ਰੋਜ਼ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਵੱਡਾ ਪ੍ਰੋਗਰਾਮ ਆਪਣੇ ਇਸ ਜੂਨ ਦੇ ਵਿੱਚ ਆ ਰਿਹਾ ਹੈ। ਸੰਗਤਾਂ ਨੂੰ ਬੇਨਤੀ ਆ ਵੱਧ ਚੜ੍ਹ ਕੇ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ, ਜਿਹੜੇ ਜਿੱਥੇ ਆਪਣੇ ਕੋਲ ਪਹੁੰਚ ਰਹੇ ਨੇ ਉਹਨਾਂ ਦਾ ਪਹੁੰਚਣ ਦਾ ਆਪਾਂ ਲਾਹਾ ਲੈ ਸਕੀਏ। ਹੁਣ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਜੀ ਆਪ ਜੀ ਨੂੰ ਕਥਾ 12 ਵਜੇ ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰਾ। ਦੇਹ ਅਨਿਤ ਨਾ ਨਿਤ ਰਹਾ, ਜਸ ਨਾਵ ਚੜ੍ਹਾ ਭਵ ਸਾਗਰ ਤਾਰ।

पुर्जा पुर्जा कट मरा कबहू ना छाड़ा खेता।

ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਆਪਾਂ ਜੂਨ 1984 ਦੇ ਘੱਲੂਘਾਰੇ ਨੂੰ, ਜਿਹਦੇ ਵਿੱਚ ਸੰਤ ਮਹਾਂਪੁਰਸ਼ ਸੂਰਬੀਰ ਯੋਧੇ ਅਣਖੀ ਜਰਨੈਲ, ਬੱਚੇ ਬੱਚੀਆਂ ਬਜ਼ੁਰਗ ਮਾਤਾਵਾਂ ਬੀਬੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਸਮੇਂ ਦੀ ਜ਼ਾਲਮ ਸਰਕਾਰ ਵੱਲੋਂ ਸਾਰੀ ਤਾਕਤ ਵਰਤ ਕੇ ਪੂਰਾ ਫੌਜੀ ਬਲ ਪ੍ਰਯੋਗ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਨੁਕਸਾਨ ਪਹੁੰਚਾਇਆ ਗਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਉੱਪਰਲੀ ਛੱਤ ਵਿੱਚ ਪ੍ਰਕਾਸ਼ ਹੁੰਦੇ ਨੇ ਪੁਰਾਤਨ ਹੱਥ ਲਿਖਤ ਸਰੂਪ, ਉਹਨਾਂ ਦੇ ਵੀ ਗੋਲੀ ਵੱਜੀ ਸੀ। ਅੱਜ ਵੀ ਆਪਾਂ ਦਰਸ਼ਨ ਕਰ ਸਕਦੇ ਹਾਂ, ਉਸੇ ਤਰ੍ਹਾਂ ਉਹ ਪ੍ਰਕਾਸ਼ ਹੁੰਦੇ ਨੇ। ਆਰ ਸਾਧ ਸੰਗਤ ਜੀ, ਜਿੱਥੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬਿਲਡਿੰਗ ਨੂੰ, ਇਮਾਰਤ ਨੂੰ, ਸੁੰਦਰ ਸੁਨਹਿਰੀ ਇਮਾਰਤ ਨੂੰ ਬਹੁਤ ਜ਼ਿਆਦਾ ਜ਼ਾਲਮ ਨੇ ਗੋਲੀਆਂ ਦਾ ਮੀਂਹ ਵਰਾਇਆ, ਨਾਪਾਕ ਬੂਟ ਲੈ ਕੇ ਭਾਰਤੀ ਫੌਜਾਂ ਹੈਲੀਕਾਪਟਰਾਂ ਰਾਹੀਂ ਛੱਤ 'ਤੇ ਉਤਰੀਆਂ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਲਗਾਤਾਰ 6 ਜੂਨ 1984 ਨੂੰ ਅੰਮ੍ਰਿਤ ਵੇਲੇ ਦੇ 3 ਵਜੇ ਤੋਂ ਲੈ ਕੇ ਲਗਾਤਾਰ 9 ਗੋਲੇ ਜਿਹੜੇ ਸੀ ਉੱਪਰਲੇ ਗੁੰਬਦ ਤੋਂ ਲੈ ਕੇ ਹੇਠਾਂ ਤੱਕ, ਜਿੱਥੋਂ ਤੱਕ ਪਾਲਕੀ ਸ਼ਸਤਰਾਂ ਵਾਲੀ ਅਤੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ, 6ਵੇਂ ਪਾਤਸ਼ਾਹ ਜੀ ਦੇ ਸਜਾਏ ਹੋਏ ਸ਼ਸਤਰ ਉਦੋਂ ਦੇ ਅੱਜ ਤੱਕ ਸਜਦੇ ਨੇ, ਉੱਥੋਂ ਤੱਕ ਗੋਲੇ ਮਾਰੇ ਗਏ ਕੋਠਾ ਸਾਹਿਬ ਤੱਕ, ਜਿੱਥੇ ਸਤਿਗੁਰਾਂ ਦੇ ਸੁੱਖ ਆਸਣ ਹੁੰਦੇ, 10 ਤੋਂ 15 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁੱਖ ਆਸਣ ਸਨ। ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੌਮ ਦੀ ਅਣਖ ਗੈਰਤ ਨੂੰ, ਕੌਮ ਦੇ ਦਿਲ ਨੂੰ ਤੋਪਾਂ ਦੇ ਗੋਲੇ ਮਾਰ ਕੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਤਹਿ ਢੇਰੀ ਕੀਤਾ ਗਿਆ, ਉੱਥੇ ਹੋਰ ਵੀ ਬਹੁਤ ਸਾਰਾ ਨੁਕਸਾਨ। ਇਹਨੂੰ ਅਸੀਂ ਘੱਲੂਘਾਰਾ 3 ਜੂਨ 1984 ਦਾ ਕਿਉਂ ਕਿਹਾ ਹੈ? ਇਸੇ ਕਰਕੇ ਕਿਹਾ ਹੈ ਕਿ ਪਹਿਲੇ 2 ਘੱਲੂਘਾਰੇ ਹੋਏ ਨੇ, ਜ਼ਾਲਮ ਨੇ ਉਹਦੇ ਵਿੱਚ ਵੀ ਆਪਣੀ ਤਾਕਤ ਵਰਤੀ ਸੀ। ਲਾਹੌਰ ਦਾ ਗਵਰਨਰ ਯਹੀਆ ਖਾਨ ਜ਼ਕਰੀਆ ਖਾਨ ਦਾ ਪੁੱਤਰ ਅਤੇ ਉਹਦਾ ਜਿਹੜਾ ਸੀ ਅਹਿਲਕਾਰ, ਸੋ ਸਾਧ ਸੰਗਤ ਜੀ, ਉਹਦਾ ਦੀਵਾਨ ਲਖਪਤ ਰਾਏ ਲੱਖੂ, ਇਹਨਾਂ ਨੇ ਪੂਰਾ ਤਾਣ ਲਾਇਆ ਸੀ ਕਾਨੂੰਨ ਦੀ ਛੰਭ ਵਿੱਚ। ਜੰਗਲ ਕੱਟੇ ਜਾ ਰਹੇ ਸਨ, ਜੰਗਲ ਨੂੰ ਅੱਗ ਲਾ ਦਿੱਤੀ ਗਈ ਸੀ, ਤੋਪਾਂ ਦੇ ਗੋਲੇ ਵਰਾਏ ਗਏ ਸੀ, ਇੱਕ ਬੰਨੇ ਠਾਠਾਂ ਮਾਰਦਾ ਰਾਵੀ ਦਰਿਆ ਸੀ ਮੂਹਰਲੇ ਪਾਸੇ, ਇੱਕ ਬੰਨੇ ਉੱਚੇ ਪਹਾੜ ਸਨ ਅਤੇ ਬਾਕੀ ਸਾਰੀਆਂ ਸਾਈਡਾਂ ਘੇਰੀਆਂ ਹੋਈਆਂ ਸੀ। ਮਹੀਨੇ ਤੋਂ ਬਾਅਦ ਇਹ ਘੱਲੂਘਾਰਾ ਜਿਹੜਾ ਪਹਿਲਾ ਅਤੇ ਛੋਟਾ ਘੱਲੂਘਾਰਾ ਸਨ 1746 ਵਿੱਚ ਹੋਇਆ, 15 ਤੋਂ 20 ਹਜ਼ਾਰ ਦੇ ਕਰੀਬ ਸਿੱਖ ਸਿੰਘਣੀਆਂ ਬੱਚੇ ਸ਼ਹੀਦ ਹੋਏ ਸੀ ਜਿਹਦੇ ਵਿੱਚ। ਔਰ ਉਸ ਤੋਂ ਬਾਅਦ ਦੂਜਾ ਘੱਲੂਘਾਰਾ, ਉਹਦੇ ਵਿੱਚ ਵੀ ਦੁਸ਼ਮਣ ਨੇ ਇਹ ਕੁਝ ਕੀਤਾ ਹੈ। ਔਰ ਦੂਜਾ ਵੱਡਾ ਘੱਲੂਘਾਰਾ ਜਿਹਨੂੰ ਨਾਮ ਦਿੱਤਾ ਹੈ ਅਹਿਮਦ ਸ਼ਾਹ ਦੁਰਾਨੀ ਵੱਲੋਂ, ਅਬਦਾਲੀਆਂ ਵੱਲੋਂ,
ਇਹ ਵਰਤਾਇਆ ਗਿਆ ਸੀ ਕੁੱਪ ਰਹੀੜੇ ਦੇ ਮੈਦਾਨ ਵਿੱਚ ਜ਼ਿਲ੍ਹਾ ਸੰਗਰੂਰ ਵਿੱਚ 30,000 ਤੋਂ 35 ਦੇ ਕਰੀਬ ਖਾਲਸਾ ਸ਼ਹੀਦ ਹੁੰਦਾ ਹੈ। ਅੱਜ ਜਿਸ ਕਰਕੇ ਦੁਸ਼ਮਣ ਦੀ ਪੰਥ ਨਾਲ ਨਹੀਂ ਬਣੀ, ਪੰਥ ਦੀ ਵੱਖਰੀ ਸੋਚ ਹੈ, ਵੱਖਰੇ ਸਿਧਾਂਤ ਨੇ, ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਵੀ ਹੱਥ ਲਿਖ ਦਮਦਮੇ ਵਾਲੀ ਬੀੜ ਵੀ ਉਦੋਂ ਤਾਂ ਦੁਸ਼ਮਣ ਜਿਹੜਾ ਸੀ ਅਮਿਤ ਸ਼ਾਹ ਅਬਦਾਲੀ ਲੈ ਗਿਆ ਸੀ। ਇੱਥੋਂ ਤੱਕ ਦੂਜੇ ਵੱਡੇ ਘੱਲੂ ਘਾਰੇ ਦੇ ਵਿੱਚ ਜਿੱਥੇ ਇੱਥੇ ਏਡਾ ਵੱਡਾ ਨੁਕਸਾਨ ਸੀ ਕੌਮ ਦਾ, ਪਰ ਖਾਲਸੇ ਨੇ ਆਪਣੇ ਜਾਹੋ ਜਲਾਲ ਵਿੱਚ ਕੌਮ ਦੇ ਜਰਨੈਲਾਂ ਵਿੱਚ ਏਕਾ ਬਹੁਤ ਜ਼ਿਆਦਾ ਸੀ, ਇੰਨੀ ਹੀ ਦੁਰਾਨੀ ਫੌਜ ਮੈਦਾਨ ਵਿੱਚ ਰੱਖੀ ਸੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਹੋਈ ਸੀ ਸ਼ਾਮਾਂ ਨੂੰ ਰਹਿਰਾ ਸਾਹਿਬ ਤੋਂ ਬਾਅਦ। ਇਹ ਤੀਜਾ ਵੱਡਾ ਘੱਲੂਘਾਰਾ ਹੈ, ਇਹਨੂੰ ਘੱਲੂਘਾਰੇ ਦਾ ਨਾਮ ਕੌਮ ਨੇ ਕਿਉਂ ਦਿੱਤਾ ਹੈ? ਘੱਲੂਘਾਰੇ ਤੋਂ ਭਾਵ ਸਰਬ ਵਿਨਾਸ਼, ਤੈਸ਼ ਨੈਸ਼ ਕਰ ਦੇਣਾ, ਆਪਣੀ ਦੁਸ਼ਮਣ ਵੱਲੋਂ ਪਾਵਰਫੁੱਲ ਦੁਸ਼ਮਣ ਵੱਲੋਂ ਸਾਰੀ ਤਾਕਤ ਵਰਤ ਕੇ ਅਤੇ ਮੁੱਠੀ ਭਰ ਕੌਮ ਨੂੰ, ਬਹੁਤ ਛੋਟੀ ਕੌਮ ਨੂੰ ਜਿਹਦੇ ਕੋਲ ਤਾਕਤ ਨਾ ਹੋਵੇ ਬਰਾਬਰ ਦੀ, ਉਹ 'ਤੇ ਹਮਲਾ ਕਰਕੇ ਤੈਸ਼ ਨੈਸ਼ ਕਰਨਾ। ਔਰ ਇੱਕੋ ਗੱਲ ਜਨਰਲ ਬਰਾੜ ਲਿਖਦਾ ਵਾ ਆਪਣੀ ਬੁੱਕ ਵਿੱਚ ਵੀ, ਇੰਦਰਾ ਗਾਂਧੀ ਉਹ ਤਾਨਾਸ਼ਾਹ ਔਰਤ, ਪਤਾ ਨਹੀਂ ਕਿਹੜੀ ਦੈਂਤਨੀ ਰਾਕਸ਼ਣੀ ਦੀ ਰੂਹ ਸੀ ਉਹਦੇ ਵਿੱਚ ਆਈ ਹੋਈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪਾਂ ਤਾਲਮੇਲ ਕਰੀਏ ਤਾਂ ਔਰੰਗਜ਼ੇਬ ਦੇ ਨਾਲ ਉਹਦਾ ਜੀਵਨ ਮਿਲਦਾ ਹੈ। ਔਰੰਗਜ਼ੇਬ ਵੀ ਐਸਾ ਹੀ ਸੀ ਅਤੇ ਇਹ ਵੀ ਔਰਤ ਜਿਹੜੀ ਐਸੀ ਸੀ ਜਿਹਨੂੰ ਰਾਜ 'ਤੇ ਬਿਠਾ ਦਿੱਤਾ ਗਿਆ ਔਰ ਬਲ ਨਾਲ ਬਿਠਾਇਆ ਗਿਆ। ਜਿਹੜਾ ਨੇਕ ਇਨਸਾਨ ਸੀ ਲਾਲ ਬਹਾਦਰ ਸ਼ਾਸਤਰੀ, ਉਹਨੂੰ ਧੋਖੇ ਨਾਲ ਮਾਰਿਆ ਗਿਆ, ਉਹਦੀ ਪਤਨੀ ਨੇ ਕੇਸ ਵੀ ਕੀਤਾ ਸੀ, ਔਰ ਇਹਨੂੰ ਬਿਠਾਇਆ ਗਿਆ ਜਿਹਦਾ ਚੰਗਾ ਕਾਰਜ ਕੋਈ ਨਹੀਂ ਸੀ, ਕੋਈ ਇਹਦਾ ਆਪਦਾ ਧਰਮ ਨਹੀਂ ਸੀ, ਔਰ ਇਹਨੇ ਵਿਆਹ ਵੀ ਫਿਰੋਜ਼ ਸ਼ਾਹ ਨਾਲ ਕਰਾਇਆ ਸੀ, ਮੁਸਲਮਾਨ ਨਾਲ, ਹਿੰਦੂਆਂ ਦੀ ਲੜਕੀ ਹੁੰਦਿਆਂ ਹੋਏ ਕੀ ਧਰਮ ਮੰਨਾਂਗੇ? ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਉਹਦਾ ਨਾਂ ਵਟਾ ਕੇ ਵੀ ਰੌਲਾ ਪਵੇਗਾ ਫਿਰੋਜ਼ ਗਾਂਧੀ ਰੱਖਿਆ ਗਿਆ। ਇਹਨੇ ਆਪਣਾ ਪੁੱਤਰ ਮਾਰਿਆ ਜਹਾਜ਼ ਵਿੱਚ ਬੰਬ ਰੱਖ ਕੇ, ਸੰਜੇ ਗਾਂਧੀ ਨੂੰ, ਜਿਹੜਾ ਇਹਨੂੰ ਕੁਰੀਤੀਆਂ ਤੋਂ ਰੋਕਦਾ ਸੀ। ਔਰ ਇਹ ਇਸ ਤਰ੍ਹਾਂ ਦੀ ਔਰਤ ਸੀ, ਇਹ ਤੋਂ ਚੰਗਾ ਕੰਮ ਕਿੱਥੇ ਹੋਣਾ ਸੀ? ਉਹ ਲਿਖਦਾ ਹੈ ਕਿ ਇਹਨੇ ਲਿਖਿਆ ਸੀ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਕਿਉਂ ਸਿਖਾਉਣਾ ਚਾਹੁੰਦੀ ਸੀ, ਕਾਰਨ ਕੀ ਸੀ ਘੱਲੂਘਾਰੇ? ਕਾਰਨ ਇਹ ਸੀ ਵੀ ਇਹਨੇ 1975 ਵਿੱਚ ਐਮਰਜੈਂਸੀ ਲਾ ਦਿੱਤੀ ਸੀ। ਐਮਰਜੈਂਸੀ ਦੌਰਾਨ ਇਹ ਸੀ ਵੀ ਪੰਜ ਬੰਦੇ ਇਕੱਠੇ ਹੋ ਕੇ ਕਿਤੇ ਕੋਈ ਮਸ਼ਵਰਾ ਨਹੀਂ ਕਰ ਸਕਦੇ, ਪੰਜ ਬੰਦੇ ਇਕੱਠੇ ਨਹੀਂ ਹੋ ਸਕਦੇ। ਹਰ ਸਾਡਾ ਤਾਂ ਪੰਚ ਪ੍ਰਧਾਨੀ ਪੰਥ ਆ, ਭਾਵੇਂ ਸਾਰਾ ਦੇਸ਼ ਕੁਰਲਾ ਉੱਠਿਆ ਸੀ, ਫੜ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਸੀ ਪਰਜਾ ਨੂੰ, ਹਿੰਦੁਸਤਾਨ ਦੀ ਨੂੰ, ਪਰ ਸਾਡਾ ਜਿਹੜਾ ਪੰਚ ਪ੍ਰਧਾਨੀ ਪੰਥ ਆ, ਇਹ ਖਾਲਸਾ ਪੰਥ ਕਿਵੇਂ ਚੁੱਪ ਕਰ ਸਕਦਾ ਸੀ, ਐਮਰਜੈਂਸੀ ਨੂੰ ਸਾਰ ਸਕਦਾ ਸੀ? ਜਿਹਦੇ ਪੰਜ ਪਿਆਰੇ ਹੀ ਤਾਂ ਅੰਮ੍ਰਿਤ ਸੰਚਾਰ ਕਰਦੇ ਨੇ ਇਕੱਠ ਕਰਕੇ, ਇਹ ਬਾਜਾਂ ਵਾਲੇ ਪਾਤਸ਼ਾਹ ਵੱਲੋਂ ਲਾਈ ਹੋਈ ਪਨੀਰੀ ਖਾਲਸੇ ਨੂੰ ਅੱਗੇ ਵਧਾਉਂਦੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਪੰਜਾਂ ਪਿਆਰਿਆਂ ਤੋਂ ਹੀ ਇਹ ਪਨੀਰੀ ਵੱਧਦੀ ਆ ਖਾਲਸਾ ਪੰਥ ਦੀ। ਔਰ ਉਹ ਪੰਜ ਪਿਆਰੇ ਅਤੇ ਫਿਰ ਪੰਜ ਸਿੰਘ ਹੀ ਮਸ਼ਵਰਾ ਕਰਦੇ ਨੇ। ਸਾਡੇ ਵਾਸਤੇ ਸਭ ਤੋਂ ਵੱਡੀ ਸੱਟ ਸੀ ਜਿਹੜਾ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ, ਜਿਹਦੇ ਹੱਕ ਵਿੱਚ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਸੀ 1975 ਵਿੱਚ, ਉਹਨੂੰ ਸਮਰਪਿਤ ਕਰਕੇ ਵੱਡੇ ਵੱਡੇ ਨਗਰ ਕੀਰਤਨ ਕਰ ਰਹੇ ਸੀ, ਟੁੱਟੀਆਂ ਰੂਹਾਂ ਨੂੰ ਰੱਬ ਦੇ ਨਾਲ ਜੋੜ ਰਹੇ ਸਨ, ਨਾਮ ਬਾਣੀ ਦਾ ਪਹਿਰਾ ਵਰਤਾ ਰਹੇ ਸਨ। ਔਰ ਉਹ ਕਿਵੇਂ ਸਹਾਰ ਸਕਦੇ ਸੀ ਵੀ ਸਾਡੇ ਨਗਰ ਕੀਰਤਨ ਬੰਦ ਹੋ ਜਾਣਗੇ ਸਾਰੇ? ਇਹੀ ਚਾਲ ਸੀ ਵੀ ਸਿੱਖੀ ਦਾ ਪ੍ਰਚਾਰ ਬੰਦ ਹੋ ਜਾਵੇ। ਮਹਾਂਪੁਰਸ਼ਾਂ ਵੀ ਨਾਲ ਹੋ ਕੇ ਲਲਕਾਰਾ ਮਾਰਿਆ ਵੀ ਅਸੀਂ ਐਮਰਜੈਂਸੀ ਨੂੰ ਨਹੀਂ ਮੰਨਦੇ, ਔਰ ਡਟ ਕੇ ਆਪਣੇ ਨਗਰ ਕੀਰਤਨ ਕੱਢੇ, ਭਾਵੇਂ ਰੋਕਣ ਦਾ ਯਤਨ ਕੀਤਾ ਗਿਆ, ਦਿੱਲੀ ਵਿੱਚ ਜਾ ਕੇ ਲੱਖਾਂ ਦਾ ਇਕੱਠ ਕੀਤਾ,
ਔਰ ਐਮਰਜੈਂਸੀ ਤੋੜ ਦਿੱਤੀ ਪੰਜਾਬ ਦੇ ਸਿੱਖਾਂ ਨੇ। ਇਹ ਹੰਕਾਰੀ ਹੋਈ ਔਰਤ ਨੂੰ ਇੰਨਾ ਗੁੱਸਾ ਆਇਆ ਵੀ ਮੈਂ ਬੰਗਲਾਦੇਸ਼ ਨੂੰ ਬਣਾਉਣ ਵਾਲੀ, ਪਾਕਿਸਤਾਨ ਨੂੰ ਹਰਾਉਣ ਵਾਲੀ, ਇਹਨੂੰ ਉਸੇ ਗੱਲ ਦਾ ਹੰਕਾਰ ਸੀ। ਰਾਜ ਮੱਦ ਬਹੁਤ ਵੱਡਾ ਹੁੰਦਾ ਹੈ, ਇਹ ਦੇਸ਼ ਨੂੰ ਨਾਸ ਕਰ ਦਿੰਦਾ ਜੇ ਰਾਜੇ ਨੂੰ ਹੰਕਾਰ ਆ ਜਾਵੇ। ਦੁਰਯੋਧਨ ਨੂੰ ਹੰਕਾਰ ਆਇਆ ਸੀ ਅਤੇ ਮਹਾਂਭਾਰਤ ਦਾ ਵੱਡਾ ਯੁੱਧ ਹੋਇਆ ਸੀ, ਨਹੀਂ ਸਮਝਾਇਆ ਹੋਇਆ, ਸਮਝਿਆ ਸੀ ਦੁਰਯੋਧਨ ਹੰਕਾਰੀ, ਅਤੇ ਫਿਰ ਦੇਹੀ ਉਹਦੀ ਰੁਲੀ ਸੀ। ਦੇਹੀ ਗਿਰਜ ਨਾ ਖਾਈ ਬਚਨੀ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖੇ ਨੇ, ਗਿਰਜਾ ਨੇ ਵੀ ਉਹਦੀ ਦੇਹੀ ਨਹੀਂ ਖਾਧੀ ਸੀ, ਰੁਲੀ ਸੀ ਉਹ ਹੰਕਾਰੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹਨੂੰ ਵੀ ਇਹ ਹੰਕਾਰ ਸੀ, ਇਹ ਮੁੱਠੀ ਭਰ ਸਿੱਖ ਮੇਰੇ ਅੱਗੇ ਮੇਰੀ ਐਮਰਜੈਂਸੀ ਤੋੜ ਦਿੱਤੀ। ਉਦੋਂ ਤੋਂ ਇਹਨੇ ਦੇਹਧਾਰੀਆਂ ਨੂੰ, ਗੁਰਬਚਨੇ ਨੂੰ, ਨਿਰੰਕਾਰੀਆਂ ਨੂੰ ਸ਼ਹਿ ਦੇ ਕੇ ਪੰਜਾਬ ਵਿੱਚ ਭੇਜਿਆ। ਉਹਨੇ ਸੱਤ ਸਤਾਰੇ ਸਾਜੇ ਅਨੰਦਪੁਰ ਦੀ ਧਰਤੀ 'ਤੇ ਆ ਕੇ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਤਰਜ 'ਤੇ, ਜਿਵੇਂ ਆ ਜੂਠ ਸਰਸੇ ਵਾਲੇ ਨੇ ਕੀਤਾ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੋਂ ਕੌਮ ਦੇ ਵਲਵਲੇ ਜਾਗੇ ਤਾਂ ਅੰਮ੍ਰਿਤਸਰ ਵਿੱਚ ਆ ਕੇ ਵੀ ਉਹਨੇ ਉਹ 13 ਸਿੰਘਾਂ ਨੂੰ ਸ਼ਹੀਦ ਕਰਨ ਦਾ, ਵਿਸਾਖੀ ਵਾਲੇ ਦਿਨ, ਖਾਲਸਾ ਦੇ ਸਾਜਨਾ ਦਿਵਸ ਵਾਲੇ ਦਿਨ, ਉੱਥੇ ਨਹੀਂ ਉਹ ਰੁਕਿਆ ਅਨੰਦਪੁਰ ਦੀ ਘਟਨਾ ਕਰਕੇ, ਵਿਸਾਖੀ ਵਾਲੇ ਦਿਨ ਅਗਲੀ ਵਿਸਾਖੀ ਆ ਕੇ ਉਹਨੇ ਅੰਮ੍ਰਿਤਸਰ ਵਿੱਚ ਆਪਦੇ 'ਤੇ ਚੌਰ ਕਰਾਇਆ ਅਤੇ ਆਪਦਾ ਜਲੂਸ ਕੱਢ ਰਿਹਾ ਸੀ, ਜਿਹਨੂੰ ਰੋਕਣ ਵਾਸਤੇ ਗਏ ਸੀ ਸਿੰਘ। ਉਹਦੇ 'ਤੇ ਕੇਸ ਕਰਨ ਦੀ ਬਜਾਏ, ਉਹਨੂੰ ਸਜਾਵਾਂ ਦੇਣ ਦੀ ਬਜਾਏ 13 ਸਿੰਘ ਸ਼ਹੀਦ ਕਰਕੇ ਨਿਕਲ ਗਿਆ, ਭੱਜ ਗਿਆ, ਉਹਨੂੰ ਬਰੀ ਕਰ ਦਿੱਤਾ ਗਿਆ। ਔਰ ਉਸ ਵੇਲੇ ਮਹਾਂਪੁਰਸ਼ਾਂ ਨੇ, ਇਹ ਤਾਂ ਰੂਹਾਂ ਹੁੰਦੀਆਂ ਵੇ, ਪਿਸਤੌਲ ਇੱਕ ਲੈ ਕੇ ਆਇਆ ਸਿੰਘ, ਉਹਨੇ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਨੂੰ ਭੇਟ ਕੀਤਾ ਪਿਸਤੌਲ ਮਹਿਤਾ ਚੌਂਕ ਵਿਖੇ। ਔਰ ਮਹਾਂਪੁਰਸ਼ਾਂ ਉਸੇ ਵੇਲੇ ਬਾਬਾ ਜਰਨੈਲ ਸਿੰਘ ਅਭਿਆਸੀ ਸਨ, ਕੋਲ ਬੈਠੇ ਸੀ, ਗੋਡੇ ਨਾਲ ਗੋਡਾ ਲਾ ਕੇ ਮਹਾਂਪੁਰਸ਼ਾਂ ਦੋਵਾਂ ਹੱਥੀਂ ਇਹਨਾਂ ਦੀ ਚੋਲੇ ਦੀ ਬੁੱਕਲ ਵਿੱਚ ਰੱਖ ਦਿੱਤਾ। ਕਹਿਣ ਲੱਗੇ, ਜਰਨੈਲ ਸਿੰਘ ਤੂੰ ਸਾਂਭਲਾ। ਮਹਾਂਪੁਰਸ਼ ਕਹਿੰਦੇ, ਮਹਾਂਪੁਰਸ਼ ਹੋ, ਮੈਂ ਤਾਂ ਕਦੇ ਰੋੜਾ ਨਹੀਂ ਮਾਰਿਆ ਕੁੱਤੇ ਦੇ, ਪਿਸਤੌਲ ਮੈਂ ਕਿਵੇਂ ਚਲਾਵਾਂ? ਕਹਿੰਦੇ, ਨਹੀਂ, ਉਸੇ ਦਿਨ ਵਚਨ ਕੀਤਾ ਸੀ ਤੈਨੂੰ ਇਹ ਚਲਾਉਣੇ ਪੈਣੇ ਨੇ। ਫਿਰ ਉਸੇ ਵੇਲੇ ਜਦੋਂ ਇਹ ਵਚਨ ਹੋਇਆ, ਅਣਖ ਗੈਰਤ 'ਤੇ ਪਹਿਲਾਂ ਹੀ ਬਹੁਤ ਸੀ, ਇੱਕ ਵਾਰ ਜਥੇ ਦੇ ਵਿੱਚੋਂ ਆ ਰਹੇ ਸਨ ਮਹਾਂਪੁਰਸ਼ ਜੀ, ਉਹ ਛੁੱਟੀ ਲੈ ਕੇ ਆਉਂਦੇ ਸੀ ਅਤੇ ਰੋਡੇ ਕਾਲਜ 'ਤੇ ਉਤਰਦੇ ਸਨ ਅਤੇ ਉੱਥੋਂ ਤੁਰ ਕੇ ਪਿੰਡ ਆਉਂਦੇ ਸੀ ਅਭਿਆਸ ਕਰਦੇ ਹੋਏ, ਪਿੰਡੋਂ ਫਿਰ 2 ਕਿਲੋਮੀਟਰ ਵੱਡਾ ਪਿੰਡ ਆ ਅਤੇ ਆਪ ਜੀ ਦਾ ਖੇਤਾਂ ਵਿੱਚ ਘਰ ਸੀ, ਫਿਰ ਉੱਥੇ ਜਾਣਾ ਹੁੰਦਾ ਸੀ। ਅਤੇ ਮੇਰੇ ਗੁਆਂਢ ਮੇਰੇ ਚਾਚਾ ਜੀ ਜਿਹੜੇ ਅੱਜ ਸਰੀ ਵਿੱਚ ਹਨ, ਡੋਲ ਗਏ ਸੀ ਸਿੱਖੀ ਤੋਂ, ਸ਼ਹੀਦ ਕਿੰਨਾ ਵਰਤਦੇ ਨੇ, ਡੋਲ ਗਏ ਸੀ ਥੋੜ੍ਹਾ ਜਿਹਾ ਆ ਕੇ, ਫਿਰ ਕਹਿਣ ਲੱਗੇ, ਅੰਮ੍ਰਿਤ ਵੇਲੇ ਦਰਸ਼ਨ ਸਿਆ, ਮੈਂ ਕਨੇਡਾ 'ਚ ਆ ਕੇ ਸਿੱਖੀ ਤੋਂ ਡੋਲ ਗਿਆ ਸੀ, ਮੇਰੇ 8 ਦਿਨ ਚਪੇੜ ਮਾਰੀ ਅਤੇ ਮੈਨੂੰ ਜਗਾ ਕੇ ਰੱਖ ਦਿੱਤਾ ਬਾਬਾ ਜਰਨੈਲ ਸਿੰਘ ਨੇ, ਕਿੱਧਰ ਤੁਰ ਪਿਆ ਜੀ। ਔਰ ਉਹਨਾਂ ਦੇ ਘਰ ਮਹਾਂਪੁਰਸ਼ ਆਉਂਦੇ ਸੀ ਗਵਾਂਢ, ਗੁਰੂ ਪਿਆਰੀ ਸਾਧ ਸੰਗਤ ਜੀ, ਉੱਥੇ ਆ ਕੇ ਉਹਨਾਂ ਨੇ ਜਲ ਪਾਣੀ ਛਕਣਾ, ਸਾਹ ਲੈਣਾ, ਕਹਿਣ ਦਾ ਮਤਲਬ ਉੱਥੇ ਜਲ ਪਾਣੀ ਛਕਣਾ। ਉਹ ਕਹਿੰਦੇ, ਇੱਕ ਵਾਰ ਜਲ ਪਾਣੀ ਛਕਾ ਰਹੇ ਸੀ ਅਤੇ ਮੇਰੇ ਪੇਪਰ ਸੀ, ਮੈਂ ਗਾਈਡ ਤੋਂ ਪੜ੍ਹ ਰਿਹਾ ਸੀ ਆਪਣੇ ਪੇਪਰ ਵਾਸਤੇ, ਉਸ ਵੇਲੇ ਮਹਾਂਪੁਰਸ਼ ਕੋਲ ਮੰਜੇ 'ਤੇ ਬੈਠੇ ਹੋਏ ਸੀ, ਜਲ ਪਾਣੀ ਛਕ, ਮੈਨੂੰ ਕਹਿੰਦੇ ਕੀ ਪੜ੍ਹਦਾ, ਮੈਂ ਕਿਹਾ ਜੀ ਲੇਖ ਪੜ੍ਹਦਾ, ਪੇਪਰ ਆ ਕੱਲ੍ਹ ਨੂੰ, ਉੱਥੇ ਹੀ ਮਹਾਤਮਾ ਗਾਂਧੀ ਦਾ ਲੇਖ ਸੀ, ਉੱਥੇ ਭਗਤ ਸਿੰਘ ਦਾ ਸੀ। ਮੈਂ ਅਣਖ ਤੋਂ, ਮੈਨੂੰ ਯਾਦ ਆ ਗਈ ਗੱਲ, ਵੈਸੇ ਮਹਾਂਪੁਰਸ਼ ਦੀ ਕਥਾ ਜਿਹੜੀ ਹੈ ਕਈ ਦਿਨ ਨਹੀਂ ਮੁੱਕ ਸਕਦੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਹਿੰਦੇ, ਜਦੋਂ ਵੇਖਿਆ ਗਾਈਡ ਦੇ ਉੱਪਰ ਦੋਵੇਂ ਲੇਖ ਵੇਖ ਕੇ, ਕਹਿਣ ਲੱਗੇ, ਆਹ ਜਿਹਨੇ ਗੰਜੇ ਨੇ ਕੀਤਾ ਕੁਛ ਨਹੀਂ, ਚਰਖਾ ਕੱਤਦਾ ਰਿਹਾ ਵਾ, ਉਹਦਾ ਲੇਖ ਏਡਾ ਵੱਡਾ 1.5 ਪੇਜ ਦਾ, ਅਤੇ ਜਿਹੜਾ ਭਗਤ ਸਿੰਘ ਕੁਰਬਾਨ ਹੋ ਗਿਆ, ਫਾਂਸੀ ਚੜ ਗਿਆ ਦੇਸ਼ ਦੀ ਖਾਤਰ, ਉਹਦਾ ਛੋਟਾ ਜਿਹਾ ਲੇਖ ਹੈ, ਕੋਈ ਨਿਆਂ ਵਾ? ਵੇਖੋ, ਆਮ ਦੇ ਗੱਲ ਨਹੀਂ ਨਾ ਆਉਂਦੀ, ਇਹ ਕਿੰਨੀ ਅਣਖ ਗੈਰਤ ਸੀ ਉਹਨਾਂ ਦੇ ਅੰਦਰ ਅਕਾਲ ਪੁਰਖ ਨੇ ਭਰੀ ਹੋਈ। ਮਹਾਂਪੁਰਸ਼ਾਂ ਕਿਹਾ, ਤੈਨੂੰ ਚਲਾਉਣੇ ਪੈਣਗੇ। ਉਸੇ ਵੇਲੇ ਦੋ ਹੱਥਾਂ ਨਾਲ ਘੁੱਟ ਕੇ, ਕਿਉਂਕਿ ਬਹੁਤ ਸ਼ਰਧਾ ਸੀ ਉਹਨਾਂ ਦੀ, ਬਾਬਾ ਕਰਤਾਰ ਸਿੰਘ ਨੂੰ ਕਰਤਾਰ ਹੀ ਸਮਝਿਆ ਸੀ ਉਹਨਾਂ ਨੇ, ਔਰ ਉਸੇ ਵੇਲੇ ਘੁੱਟ ਲਿਆ ਸੀ ਅਤੇ ਮੁੜ ਕੇ ਨਹੀਂ ਮਹਾਂਪੁਰਖਾਂ ਅੱਗੇ ਨਾਂਹ ਕੀਤੀ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਫਿਰ ਲਲਕਾਰਾ ਮਾਰਿਆ ਸੀ ਕੌਮ ਨੂੰ ਵੀ ਹੁਣ ਨਿਆਂ ਨਹੀਂ ਦਿੱਤਾ। ਸਿੰਘ ਗਏ ਸੀ ਦਿੱਲੀ ਵਿੱਚ ਅਖੰਡ ਕੀਰਤਨੀਏ, ਉਦੋਂ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਸੀ,
ਔਰ ਉਹਨੂੰ ਕਿਹਾ ਸੀ ਵੀ ਇਹਨੂੰ ਅੰਦਰ ਦਿੱਤਾ ਜਾਵੇ ਕੇਸ ਪਾ ਕੇ। ਸਾਡੇ ਸਿੰਘ ਗੋਲੀਆਂ ਮਾਰ ਕੇ ਨੇ ਵਾ ਮਹਾਰਾਜਾ ਨਿਰੰਕਾਰੀ ਗੁਰਬਚਨਾ, ਉਹਨੇ ਕਿਹਾ ਸੀ ਉਹਨਾਂ ਸੌ ਦਾ ਕੋਈ ਕਸੂਰ ਨਹੀਂ, ਸਾਰਾ ਕਸੂਰ ਤੁਹਾਡਾ, ਗੋਲੀ ਤੁਹਾਡੇ ਵੱਲੋਂ ਚੱਲੀ। ਐਡਾ ਝੂਠ ਬੋਲਿਆ ਸੀ ਪ੍ਰਧਾਨ ਮੰਤਰੀ ਹੁੰਦਿਆਂ। ਸਿੰਘ ਨਿਰਾਸ਼ ਹੋ ਕੇ ਆ ਗਏ ਸੀ। ਬਾਬਾ ਜਰਨੈਲ ਸਿੰਘ ਨੇ ਕਿਹਾ ਸੀ ਲੈ ਲਿਆ ਸਵਾਦ, ਆਉਂਦਿਆਂ ਨੂੰ ਕਿਹਾ ਸੀ। ਫਿਰ ਉਹਨਾਂ ਨੇ ਨਾਲ ਮਹਾਂਪੁਰਸ਼ਾਂ ਨੇ ਕਿਹਾ ਸੀ ਹੁਣ ਆਪਣ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸੁਵਾਰੀਏ, ਕਿੱਧਰ ਕੀ ਤੁਹਾਡੀ ਅਣਖ ਸਿੱਖੋ। ਔਰ ਉਸ ਵੇਲੇ ਇਹਨਾਂ ਨੂੰ ਸਾਧ ਸੰਗਤ ਜੀ ਕਰਨੀ ਦਾ ਫਲ ਦਿੱਤਾ। ਉਹ ਜ਼ਾਲਮ ਨੂੰ 175 ਬਾਡੀਗਾਰਡ ਹੁੰਦਿਆਂ ਖਾਲਸੇ ਦੀਆਂ ਰਵਾਇਤਾਂ ਮੁਤਾਬਕ ਉਹਦੇ ਡੇਰੇ ਦੇ ਵਿੱਚ ਉਹਦਾ ਸੌਦਾ ਲਾਇਆ ਗਿਆ ਅਤੇ ਮਹਾਂਪੁਰਸ਼ਾਂ ਵੀ ਐਲਾਨ ਕੀਤਾ ਸੀ, ਇਹਨੇ ਖੁਸ਼ ਹੋਏ ਸੀ, ਇਹ ਵੀ ਐਲਾਨ ਕੀਤਾ ਸੀ ਮੈਂ ਸੋਨੇ ਨਾਲ ਤੋਲੂੰਗਾ। ਔਰ ਉਹ ਸੋਨਾ ਇਕੱਠਾ ਵੀ ਕੀਤਾ ਹੋਇਆ ਸੀ, ਇਕੱਠਾ ਕਰ ਰਹੇ ਸਨ ਮਹਾਂਪੁਰਸ਼, ਇੱਕ ਇੱਕ ਬਚਨ ਉਹਨੇ ਪੂਰਾ ਕੀਤਾ ਆਪਣੀ ਜ਼ਬਾਨ ਤੋਂ। ਪਰ ਉਦੋਂ ਨੂੰ ਅਟੈਕ ਹੋ ਗਿਆ, ਅਸੀਂ ਉਹ ਤੁਲਦੇ ਸਿੰਘ ਨਹੀਂ ਵੇਖ ਸਕੀ ਕੌਮ। ਸੋਨਾ ਪੂਰਾ ਨਹੀਂ ਹੋਇਆ ਸੀ, 90 ਕਿਲੋ ਦੇ ਕਰੀਬ ਸੀ ਕੇਵਲ। 6 ਜੂਨ ਨੂੰ ਜਦੋਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ, ਭਾਰਤ ਦੀ ਫੌਜ ਜਿਹੜੀ ਸੀ 45 ਕਿਲੋ ਸੋਨਾ ਦੱਸ ਕੇ ਅਤੇ 6 ਕਰੋੜ ਰੁਪਈਆ ਸੀ ਜਿਹੜਾ ਸ਼ਹੀਦਾਂ ਵਾਸਤੇ ਇਹ ਕੌਮੀ ਜਰਨੈਲ ਨੇ ਰੱਖਿਆ ਹੋਇਆ ਸੀ, 1 ਰੁਪਈਆ ਵੀ ਆਪਣੇ ਬੱਚਿਆਂ ਵਾਸਤੇ ਨਹੀਂ ਵਰਤਿਆ ਸੀ ਕੌਮ ਦਾ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੂੰ ਕਿਹਾ ਸੀ ਤੁਸੀਂ ਸਾਂਭ ਲਓ ਕੌਮ ਦੇ, ਜਿਹੜੇ ਸ਼ਹੀਦ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਦੇ ਦਿਓ। ਉਹ ਕਹਿੰਦੇ ਸੀ ਮਹਾਰਾਜ ਮੇਰੇ ਇੰਨੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਇਹ ਪੈਸਾ ਮੈਂ ਹੁਣ ਸਾਂਭ ਲਾਂ ਏਡੇ ਵੱਡੇ ਟੈਕ ਵਿੱਚੋਂ। ਔਖੀ ਗੱਲ ਸੀ ਨਾ, ਅਤੇ 45 ਕਿਲੋ ਸੋਨਾ ਦੱਸਿਆ ਸੀ ਭਾਰਤੀ ਫੌਜ ਨੇ, ਉਹ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ ਅਖੀਰ 'ਤੇ ਸ਼ਹੀਦ ਆਉਣ ਤੋਂ ਪਹਿਲਾਂ। 90 ਕਿਲੋ ਸੋਨਾ ਸੀ ਪਰ 1 ਸਿੰਘ ਦੇ ਭਾਰ ਚੜ੍ਹਦਾ ਸੀ ਅਜੇ, ਤਾਂ ਨਹੀਂ ਤੋਲਿਆ ਗਿਆ ਸੀ, ਉਹ 2 ਸਿੰਘ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੋਂ ਫਿਰ ਨਿਆਂ ਕੌਮ ਨੂੰ ਜਦੋਂ ਨਹੀਂ ਮਿਲਿਆ, ਫਿਰ ਟੱਕਰ ਹੋ ਗਈ ਨਿਰੰਕਾਰੀਆਂ ਨਾਲ, ਫਿਰ ਮਾਫੀਆਂ ਮੰਗਦੇ ਸੀ। ਮਹਾਂਪੁਰਸ਼ ਕਹਿੰਦੇ ਸਾਡੇ 106 ਸਿੰਘ ਸ਼ਹੀਦ ਹੋਏ ਨੇ ਅਤੇ ਜਿੱਦਾਂ 107 ਹੋ ਗਏ ਨਿਰੰਕਾਰੀ, ਉਦੋਂ ਆਪਾਂ ਸਮਝੌਤਾ ਕਰ ਲਵਾਂਗੇ। ਜਦੋਂ ਅਸੀਂ ਤੁਹਾਨੂੰ ਕਹਿੰਦੇ ਸੀ ਉਦੋਂ ਕਿਉਂ ਨਹੀਂ ਜੂੰ ਸਰਕ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਕੌਮ ਦੇ ਮਰ ਜੀ ਵੜਿਆ ਨੇ, ਮੈਂ ਉੱਥੇ ਆਵਾਂ ਇਹਨੂੰ ਘੱਲੂ ਘਾਰਾ ਕਿਉਂ ਕਿਹਾ ਕੌਮ ਨੇ ਤੀਜੇ ਨੇ। ਔਰ ਇਹਦੇ ਵਿੱਚ ਭਾਰਤੀ ਫੌਜ ਨੇ ਸਾਰੀ ਤਾਕਤ ਵਰਤ ਕੇ ਅਤੇ ਜਿਹੜੇ ਪੁਆਇੰਟ ਉਹਨਾਂ ਨੂੰ ਦਿੱਤੇ ਗਏ ਸੀ ਕਿ ਫੌਜ ਜਿਹੜਾ ਹੈ ਉਹਦੇ ਵਿੱਚ ਲਿਖਿਆ ਹੋਇਆ ਸਾਰਾ ਜਨਰਲ ਬਰਾੜ ਨੇ ਆਪ ਆਪਣੀ ਕਲਮ ਨਾਲ ਕਿ ਫੌਜ ਨੂੰ ਵੱਧ ਤੋਂ ਵੱਧ ਫੌਜੀ ਪ੍ਰਯੋਗ ਬਲ ਕਰਨ ਦੀ ਹਦਾਇਤ ਸੀ। 3 ਜੂਨ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ, ਮਰ ਜੀ ਵੜਿਆ ਨੇ ਤਾਂ ਲੋਹੇ ਦੇ ਚਣੇ ਚਬਾਏ ਅਤੇ ਜਿਹੜੇ ਬਚਨ ਕੀਤੇ ਸੀ, ਭਾਰਤੀ ਫੌਜ ਚੜ੍ਹ ਕੇ ਆਈ ਸੀ ਨਾਪਾਕ ਬੂਟ ਲੈ ਕੇ ਆਈ ਸੀ, ਉਹਦੇ ਢੇਰ ਪ੍ਰਕਰਮਾਂ ਵਿੱਚ 7 ਦਿਨ ਲਾਏ, ਪਰ ਜਿਹੜੀ ਸੰਗਤ ਸੀ ਉਹਦਾ ਕੀ ਕਸੂਰ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਸੀ, ਜਾਣ ਬੁੱਝ ਕੇ ਚੁਣਿਆ ਗਿਆ ਕਿ ਸੰਗਤ ਵੱਧ ਤੋਂ ਵੱਧ ਆਵੇ। ਫਿਰ ਉਹਦੇ ਵਿੱਚ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਉਹ ਲਿਖਿਆ ਹੋਇਆ ਬੁੱਕ ਦੇ ਵਿੱਚ ਕਿ ਅੰਦਰ ਜਾਣ ਦੇ ਵਾਸਤੇ ਕਿਸੇ ਨੂੰ ਨਹੀਂ ਰੋਕਣਾ, ਕੋਈ ਬੱਚਾ ਬਾਲ ਬਜ਼ੁਰਗ ਬੀਬੀ ਭੈਣ ਹੋਵੇ, ਸੰਗਤਾਂ ਨੂੰ ਅੰਦਰ ਜਾਣ ਵਾਸਤੇ ਨਹੀਂ ਰੋਕਣਾ, ਪਰ ਅੰਦਰੋਂ ਬਾਹਰ ਕਿਸੇ ਨੂੰ ਨਹੀਂ ਆਉਣ ਦੇਣਾ। ਔਰ ਬੱਚੇ ਬੁੱਢਿਆਂ ਨੂੰ ਪਿਆਸਾ ਰੱਖ ਕੇ ਸਰਾਵਾਂ ਦੇ ਵਿੱਚ ਸੰਗਤ ਨੂੰ ਭੁੱਖਾ ਪਿਆਸਾ ਰੱਖਿਆ ਜਾਵੇ ਅਤੇ ਹਰ ਇੱਕ ਫੌਜੀ ਜਿਹੜਾ ਵਾ ਉਹ ਵੱਧ ਤੋਂ ਵੱਧ ਫੌਜੀ ਪ੍ਰਯੋਗ ਬਲ ਵਰਤ ਸਕਦਾ ਹੈ, ਹਰ ਕੋਈ ਸਰੀਰ ਨੂੰ 2 ਗੋਲੀਆਂ ਮਾਰ ਕੇ ਅੱਗੇ ਲੰਘੇ, ਜੇ ਕੋਈ ਸਰੀਰ ਲਾਸ਼ ਵੀ ਪਈ ਉਹਦੇ ਵੀ 2 ਗੋਲੀਆਂ ਮਾਰੇ ਫਿਰ ਉਹ ਅੱਗੇ ਜਾਵੇ, ਇੱਥੋਂ ਤੱਕ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੋਂ ਤੱਕ ਵੀ ਲਿਖਿਆ ਹੋਇਆ ਹੈ ਵੀ ਜੇ ਕੋਈ ਫੌਜੀ ਜਵਾਨ ਕਿਸੇ ਧੀ ਭੈਣ ਦੀ ਬੇਪਤੀ ਕਰ ਦੇਵੇ ਉਹਦੇ 'ਤੇ ਕੋਈ ਐਕਸ਼ਨ ਨਹੀਂ ਹੋਵੇਗਾ, ਇਹ ਮਾਫ ਹੋਵੇ, ਤਾਂ ਇਹਨੂੰ ਘੱਲੂ ਘਾਰੇ ਦਾ ਨਾਮ ਦਿੱਤਾ ਹੈ। ਔਰ ਫਿਰ ਸਾਰੀ ਤਾਕਤ ਵਰਤ ਕੇ ਦੁਸ਼ਮਣ ਵੱਲੋਂ ਛੋਟੀਆਂ 7 ਤੋਪਾਂ 5 ਜੂਨ ਨੂੰ ਗੁਰੂ ਰਾਮਦਾਸ ਜੀ ਸਰਾਂ ਵੱਲੋਂ ਲਿਆਂਦੀਆਂ ਗਈਆਂ, ਜਦੋਂ ਉਹ ਵੀ ਮਰਜ਼ੀ ਵੜਿਆਂ ਨੇ ਨਕਾਰਾ ਕਰ ਦਿੱਤੀਆਂ,
ਫਿਰ ਵੱਡੇ ਟੈਂਕ ਜਿਹੜੇ ਸੀ 10 ਦੇ ਕਰੀਬ ਟੈਂਕ, ਉਹਨਾਂ 'ਤੇ ਤੋਪਾਂ ਬੀੜ ਕੇ ਜ਼ਿਲ੍ਹਿਆਂ ਵਾਲੇ ਬਾਗ ਤੋਂ ਲਗਾਤਾਰ ਤੋੜੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ 6 ਜੂਨ ਨੂੰ ਅੱਧੀ ਰਾਤ ਤੋਂ ਬਾਅਦ ਇਹ ਟੈਂਕ 6 ਘੰਟਿਆਂ ਦੇ ਜਦੋਂ ਜਿੱਦ ਨਾਲ ਉਹ ਖਾਲਸੇ ਦੇ ਨਾਲ ਜਦੋਂ ਜਿੱਦ ਕਰਦੇ ਹੋਏ ਪ੍ਰਕਰਮਾ 'ਚ ਉਤਰੇ ਸਨ। ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਵੱਲੋਂ ਉੱਥੇ ਭਾਵੇਂ ਉਹ ਮਹਾਂਪੁਰਸ਼ ਨੇ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਹੀਦ ਬਹੁਤ ਵੱਡੀ ਹਸਤੀ ਹੋਇਆ ਕਰਦੇ ਨੇ। ਅੱਖ ਦੇ ਫੁਲਕਾਰੇ ਵਿੱਚ ਆਉਣ 'ਤੇ ਦੁਨੀਆ ਦਾ ਚੱਕਰ ਲਾ ਦਿੰਦੇ ਨੇ। ਸ਼ਹੀਦ ਸ਼ਹੀਦਾਂ ਤੋਂ ਪੁੱਛ ਕੇ ਜਮਾਂ ਦੇ ਦੂਤ ਵਰਤਦੇ ਨੇ। ਜਮਾਂ ਦੇ ਦੂਤ ਜਿਹੜੇ ਰੂਹਾਂ ਨੂੰ ਲੈਣ ਆਉਂਦੇ ਨੇ। ਮਜਾਲ ਕੀ ਹੈ, ਸ਼ਹੀਦਾਂ ਦੇ ਰਾਹ ਵਿੱਚ ਆ ਜਾਣੋ, ਇੰਨੀ ਤਾਕਤ ਸ਼ਹੀਦਾਂ ਵਿੱਚ ਹੁੰਦੀ ਹੈ। ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਤੋਂ ਅੱਗੇ ਟੈਂਕ ਨਹੀਂ ਜਾ ਸਕਿਆ, ਖੁੱਭ ਗਿਆ ਸੀ, ਨਹੀਂ ਤੁਰਿਆ ਉਸ ਤੋਂ। ਉੱਥੋਂ ਹੀ ਦਰਸ਼ਨੀ ਡਿਉੜੀ ਮੂਹਰੇ ਆਉਂਦੀ ਸੀ ਅਕਾਲ ਤਖਤ ਸਾਹਿਬ ਦੇ ਇੱਕ ਚੁੰਡ ਜਿਹੜੀ ਸੀ ਉਹਦੀ। ਔਰ ਜਦੋਂ ਗਾਂਹ ਟੈਂਕ ਨਾ ਗਿਆ, ਜਿੱਥੋਂ ਰੇਂਜ ਲੈਣੀ ਸੀ ਪੂਰੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਦੀ, ਦੁਸ਼ਮਣ ਨੇ ਜ਼ਾਲਮ ਨੇ ਫਿਰ ਉੱਥੋਂ ਹੀ ਦਰਸ਼ਨੀ ਡਿਉੜੀ ਦੇ ਵਿੱਚ ਲਾਚੀ ਬੇਰ ਦੇ ਉੱਪਰਲੇ ਹਿੱਸੇ 'ਤੇ ਗੋਲੇ ਮਾਰੇ ਗਏ। ਔਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ। ਭਾਵੇਂ ਉਹਨਾਂ ਮਰਜੀਵੜਿਆਂ ਨੇ 6 ਦੇ ਕਰੀਬ ਟੈਂਕ ਜਿਹੜੇ ਨਾਸ ਕਰ ਦਿੱਤੇ ਸਨ, ਪਰ ਉਹ ਟੈਂਕਾਂ ਨੂੰ ਨਕਾਰਾ ਕਰਨ ਵਾਲੇ ਹਥਿਆਰ ਜਿਹੜੇ ਸੀ ਉਹ ਮੁੱਕ ਗਏ ਸਨ, ਉਹ ਥੋੜ੍ਹੇ ਸਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਅਖੀਰੀ ਫੌਜ ਦੀ ਅੰਧਾ ਧੁੰਦ ਵਿੱਚ ਲਗਾਤਾਰ ਜਦੋਂ ਗੋਲੇ ਵਰੇ ਨੇ, ਉਹ ਮਹਾਂਪੁਰਸ਼ ਜਿਨ੍ਹਾਂ ਇੱਕ ਇੱਕ ਬਚਨ ਕਿਹਾ ਸੀ, ਜਿਨ੍ਹਾਂ ਦੀ ਕਰਨੀ ਕੀਰਤ ਹੋਈ, ਆਪਾਂ ਸ਼ਬਦ ਸੁਣੇ ਨੇ, ਚੱਲਿਆ ਪਤ ਸਿਉਂ ਜਨਮ ਸਵਾਰ ਵਾਜਾ ਵਾਏ ਸੀ, ਮਾਣ ਸਕਿਆ ਵਿੱਚ ਉਹ ਵਿਚਾਰਾ ਅਤੇ ਉਹ ਲੋਕ ਸੁਣਾਏ ਸੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਉਹਨਾਂ ਦੀ ਸੋਭਾ ਨੂੰ ਮਤਾ ਕੋਈ ਜ਼ੋਰ ਲਾ ਲਵੇ ਜ਼ਾਲਮ, ਕੋਈ ਮੇਟ ਨਹੀਂ ਸਕਦਾ, ਉਹ ਯੁੱਗਾਂ ਯੁੱਗਾਂ ਤੱਕ ਹੁੰਦੀ ਰਹਿੰਦੀ ਹੈ। ਔਰ ਉਹ ਮਹਾਂਪੁਰਸ਼ ਜਿਨ੍ਹਾਂ ਦੇ ਬਾਰੇ ਬਚਨ ਆਉਂਦੇ ਨੇ, ਉਹਨਾਂ ਦੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ, ਉਹਨਾਂ ਦੀ ਕਰਨੀ ਐਡੀ ਵੱਡੀ ਸੀ, ਉਹੀ ਵਡਿਆਈ ਬਣ ਗਈ ਉਹਨਾਂ ਦੀ। ਉਹਨਾਂ ਦੀ ਨਿੰਦਿਆ ਕਰਕੇ ਕੋਈ ਕੀ ਲੈ ਲਵੇਗਾ। ਆ ਮਹਾਂਪੁਰਸ਼ ਨੇ ਇੱਕ ਇੱਕ ਬਚਨ ਜਿਹੜਾ ਕੀਤਾ ਸੀ, ਉਹਨਾਂ ਕਿਹਾ ਜਿਹਨੇ ਜਾਣਾ ਜਾਓ, ਸਿੰਘਾਂ ਨੂੰ ਇਹ ਵੀ ਕਿਹਾ ਵੀ ਹੁਣ ਟੈਂਕਾਂ ਦਾ ਮੁਕਾਬਲਾ ਨਹੀਂ ਹੈ। ਟੈਂਕਾਂ ਦਾ ਮੁਕਾਬਲਾ ਤਾਂ ਟੈਂਕ ਤੋਪਾਂ ਹੀ ਕਰ ਸਕਦੇ ਸਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਜਾਣਦੇ ਸੀ ਖੋਣੀਆਂ ਤੋਪਾਂ, ਅਬਦਾਲੀ ਦੀਆਂ ਜਮ ਜਮਾਂ ਵੱਡੀਆਂ ਤੋਪਾਂ ਵੀ ਅਸੀਂ ਖੋਈਆਂ ਨੇ, ਪਰ ਇੱਥੇ ਸਾਡੇ ਕੋਲ ਸਾਡਾ ਦੇਸ਼ ਨਹੀਂ ਸੀ, ਸਾਡੇ ਕੋਲ ਉਹ ਤਾਕਤ ਨਹੀਂ ਸੀ। ਅਖੀਰ ਸਾਡੇ ਦਿਲ ਨੂੰ ਵਰਤ ਕੇ ਦੁਸ਼ਮਣ ਨੇ ਢਹਿ ਢੇਰੀ ਕਰ ਦਿੱਤਾ ਗਿਆ, ਅਤੇ ਉਹ ਮਹਾਂਪੁਰਸ਼ ਨੇ ਕਿਹਾ, ਸਿੰਘੋ ਹੁਣ ਇਹ ਮੁਕਾਬਲਾ ਨਹੀਂ। ਮੇਰਾ ਭਰਾ ਜਿਹੜਾ ਮੈਨੂੰ ਜਥੇ ਵਿੱਚ ਲੈ ਕੇ ਗਿਆ ਸੀ, ਬਾਈ ਜੋਗਿੰਦਰ ਸਿੰਘ, ਇੱਕ ਵਾਰ ਉਹਦੀ ਇੰਟਰਵਿਊ ਕਰਨ ਵਾਸਤੇ ਮਹਿਤਾ ਚੌਂਕ ਆ ਗਏ, ਉਹ ਬਚ ਗਏ ਸੀ। 8 ਸਾਲ ਜੋਧਪੁਰ ਕੱਟ ਕੇ ਜਦੋਂ ਪਿੰਡ ਆਏ, ਸਾਰਾ ਪਿੰਡ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਬਾਬਾ ਠਾਕੁਰ ਸਿੰਘ ਜੀ ਨੂੰ ਪਤਾ ਲੱਗਾ, ਉਹ ਕਹਿੰਦੇ ਉੱਥੇ ਆ, ਤੇਰਾ ਕੰਮ ਕੀ ਹੈ? 2 ਗੋਲੀਆਂ ਉਹਨਾਂ ਦੇ ਲੱਤਾਂ ਵਿੱਚ ਸੀ, ਉਹ ਨਹੀਂ ਨਿਕਲੀਆਂ ਸੀ, ਨਾੜੀਆਂ ਵਿੱਚ ਸੀ। ਅਸੀਂ ਮਾਲਸ਼ਾਂ ਕਰਦੇ ਹੁੰਦੇ ਸੀ ਘਿਓ ਦੀਆਂ, ਫਿਰ ਉਹ ਠੀਕ ਹੁੰਦੇ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਮਹਿਤਾ ਚੌਂਕ ਵਿਸ਼ੇਸ਼ ਗੇਟ ਦੇ ਉੱਪਰ ਕਮਰਾ ਪਾ ਕੇ ਹਥਿਆਰ ਦੇ ਕੇ ਰੱਖਿਆ ਗਿਆ ਸੀ ਮਗਰੋਂ, ਕਿਉਂਕਿ ਦਲੇਰ ਬਹੁਤ ਸਨ, ਉਹ ਵੈਲੀ ਸਨ ਪਹਿਲਾਂ। ਮਹਾਂਪੁਰਸ਼ਾਂ ਇਹੋ ਜਿਹਿਆਂ 'ਤੇ ਕਿਰਪਾ ਕੀਤੀ ਸੀ। ਔਰ ਉਹਨਾਂ ਦੀ ਇੰਟਰਵਿਊ ਲੈਣ ਵਾਸਤੇ ਮਹਿਤਾ ਚੌਂਕ, ਜਦੋਂ ਮੈਂ ਭਚੰਗੀ ਦੇ ਰੂਪ ਵਿੱਚ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਸੀ, ਸੰਥਿਆ ਕਰਦਾ ਸੀ, ਤਾਂ ਉਹ ਆਏ ਪੱਤਰਕਾਰ, ਪੁੱਛਦੇ ਪੁੱਛਦੇ ਜਦੋਂ ਇੱਥੇ ਗਏ ਵੀ ਟੈਂਕ ਆ ਗਏ, ਉਹ ਕਹਿਣ ਲੱਗੇ ਫਿਰ ਤੁਸੀਂ ਟੈਂਕਾਂ ਨਾਲ ਮੁਕਾਬਲਾ ਕੀਤਾ? ਉਹਨੂੰ ਕਹਿੰਦੇ, ਉਹ ਅੱਗੋਂ ਕਹਿੰਦਾ ਵੀ ਟੈਂਕਾਂ ਦੇ ਗੋਲੀਆਂ ਮਾਰ ਕੇ ਅਸੀਂ ਆਪਣੇ ਮੱਥੇ 'ਚ ਮਰਾਉਣੀਆਂ ਸੀ। ਉਹ ਹੱਸ ਪਿਆ ਜਿਹੜਾ ਅੱਗੋਂ ਪੱਤਰਕਾਰ ਆਇਆ ਸੀ, ਏਡਾ ਲੋਹੇ ਦਾ ਮੋਟਾ ਟੈਂਕ ਉਦੋਂ, ਸੋ ਉਹਨੂੰ ਗੋਲੀ ਨੇ ਕੀ ਕਰਨਾ ਸੀ? ਉਹ ਕਹਿਣ ਲੱਗਾ ਵੀ ਟੈਂਕਾਂ ਦੇ ਗੋਲੀ ਮਾਰ ਕੇ ਅਸੀਂ ਆਪਣੇ ਮੱਥੇ 'ਚ ਮਰ। ਕਹਿਣ ਦਾ ਭਾਵ, ਮਹਾਂਪੁਰਸ਼ਾਂ ਕਿਹਾ ਸੀ ਸਿੰਘੋ ਜੀ ਨੇ ਜਾਣਾ ਜਾਵੜੋ, ਪਰ ਭੁਲਾਇਓ ਨਾ ਜੇ, ਮੇਰੀ ਮੌਤ ਨੂੰ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਇਹ ਗੱਲ ਕਹੀ ਸੀ ਮਹਾਂਪੁਰਸ਼ਾਂ ਨੇ। ਹੁਣ ਜੀ ਨੇ ਜਾਣਾ ਜਾ ਸਕਦੇ ਤੁਸੀਂ ਮੇਰੇ ਨਾਲ ਨਿਭਾਈ ਹੈ, 6 ਦਿਨ ਤੋਂ ਕਿਸੇ ਲਾਲਚ ਵਿੱਚ ਨਹੀਂ ਆਏ, ਹਾਰ ਨਹੀਂ ਮੰਨੀ, ਹੁਣ ਮੈਂ ਨਿਭਾਵਾਂਗਾ ਕੌਮ ਨਾਲ। ਔਰ ਉਸ ਵੇਲੇ ਮਹਾਂਪੁਰਸ਼ਾਂ ਨੇ ਕਮਰ ਕਸਾ ਕੀਤਾ, ਜਦੋਂ 9ਵਾਂ ਗੋਲਾ ਜਿਹੜਾ ਸੀ ਥੱਲੇ ਵੱਜਿਆ ਪ੍ਰਕਾਸ਼ ਸਥਾਨ 'ਤੇ ਸ਼ਸਤਰਾਂ ਵਾਲੀ ਪਾਲਕੀ ਉੱਡ ਕੇ ਸ਼ਸਤਰ ਥੰਮਾਂ ਦੇ ਵਿੱਚ ਵੱਜੇ ਅਕਾਲ ਤਖ਼ਤ, ਉਸ ਵੇਲੇ ਮਹਾਂਪੁਰਸ਼ ਇੱਕੋ ਦਮ ਵੀ ਰਸ ਵਿੱਚ ਆਏ ਨੇ, ਉੱਪਰ ਗਏ ਨੇ, ਵਰਦੇ ਗੋਲਿਆਂ ਵਿੱਚ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਮੈਂ ਆਪਣੇ ਹੱਕਾਂ ਵਾਸਤੇ ਮੋਰਚਾ ਨਹੀਂ ਲਾਇਆ ਸੀ, ਹੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਜੇ ਮੈਂ ਕੌਮ ਦੇ ਹੱਕਾਂ ਵਾਸਤੇ ਲਾਇਆ ਸੀ ਫਿਰ ਇਹ ਮੋਰਚਾ ਫਤਿਹ ਹੋਣਾ ਚਾਹੀਦਾ, ਅਤੇ ਮੇਰੀ ਇੱਕੋ ਅਰਦਾਸ ਹੈ ਹੁਣ ਮੈਨੂੰ ਸ਼ਹੀਦੀ ਬਾਟਾ ਬਖਸ਼ੋ, ਅਤੇ ਮੇਰੀ ਇੱਕੋ ਅਰਦਾਸ ਤਮੰਨਾ ਹੈ ਕਿ ਜਿੰਨਾ ਚਿਰ ਕੌਮ ਦਾ ਘਰ ਨਾ ਬਣ ਜਾਵੇ, ਕੌਮ ਆਜ਼ਾਦ ਨਾ ਹੋ ਜਾਵੇ, ਉਹਨਾਂ ਚਿਰ ਮੈਨੂੰ ਜਨਮ ਦਿੰਦੇ ਰਹੋ, ਮੈਂ ਜਨਮ ਧਾਰ ਕੇ ਆਉਂਦਾ ਰਹਾਂ ਅਤੇ ਲੜਦਾ ਰਹਾਂ। ਇਹ ਅਰਦਾਸ ਉਹ ਮਹਾਂਪੁਰਸ਼ ਨੇ ਕੀਤੀ। ਔਰ ਉਸ ਤੋਂ ਪਹਿਲਾਂ ਜਰਨਲ ਸ਼ਬੇਗ ਸਿੰਘ ਜੀ, ਮਹਾਨ ਅਖੀਲੇ ਜਰਨੈਲ, ਔਰ ਗੁਰੂ ਪਿਆਰੀ ਸਾਹ ਸਿੰਘ ਜੀ, ਜਿਨ੍ਹਾਂ ਨੂੰ ਨਿਆਂ ਨਹੀਂ ਮਿਲਿਆ ਸੀ, ਉਹ ਅਣਖ ਗੈਰਤ ਉਹਨਾਂ ਦੇ ਅੰਦਰ ਘੁਲੀ ਜਾ ਰਹੀ ਸੀ, ਉਹ ਵੀ ਕੋਈ ਟਿਕਾਣਾ ਲੱਭਦੇ ਸੀ, ਸਤਿਗੁਰੂ ਨੇ ਮਿਲਾਪ ਉਸ ਮਹਾਂਪੁਰਸ਼ ਬ੍ਰਹਮ ਗਿਆਨੀ ਸੂਰਬੀਰ ਨਾਲ ਕਰਾ ਦਿੱਤਾ ਸੀ। ਔਰ ਉਹ ਜਰਨਲ ਸ਼ਬੇਗ ਸਿੰਘ ਜੀ ਪਹਿਲਾਂ ਹੀ ਸਵੇਰੇ ਸ਼ਹੀਦ ਹੋ ਗਏ ਸੀ, ਕਿਉਂਕਿ ਇੱਧਰ ਉੱਧਰ ਉਹਨਾਂ ਨੂੰ ਵਰਦੀਆਂ ਗੋਲੀਆਂ ਵਿੱਚ, ਤੋਪਾਂ ਦੇ ਗੋਲਿਆਂ ਵਿੱਚ, ਅਤੇ ਅੰਧਾ ਧੁੰਦ ਫੌਜ ਦੀਆਂ ਗੋਲੀਆਂ ਵਿੱਚ ਉਹਨਾਂ ਨੂੰ ਘੁੰਮਣਾ ਪੈ ਰਿਹਾ ਸੀ ਟੈਂਕਾਂ ਨੂੰ ਨਾਸ ਕਰਨ ਵਾਸਤੇ। ਉਹ ਸ਼ਹੀਦ ਹੋ ਗਏ ਸੀ। ਸਹਿਕਦੇ ਹੋਏ ਜਦੋਂ ਅੰਦਰ ਮਹਾਂਪੁਰਸ਼ਾਂ ਕਿਹਾ ਮੇਰੇ ਕੋਲ ਲੈ ਕੇ ਆਓ, ਸਿੰਘ ਅੰਦਰ ਲੈ ਗਏ ਸਹਿਕਦਿਆਂ ਨੂੰ, ਮਹਾਂਪੁਰਸ਼ਾਂ ਦੇ ਸੱਜੇ ਪੱਟ ਦੇ ਉੱਪਰ ਉਹਨਾਂ ਦਾ ਸੀਸ ਰੱਖਿਆ, ਮੂੰਹ ਪੂੰਝਿਆ, ਸਹਿਕਦੇ ਸੀ, ਕਿਹਾ ਜਰਨਲ ਸਾਹਿਬ ਸ਼ਾਬਾਸ਼। ਔਰ ਉਹਨਾਂ ਕਿਹਾ ਮਹਾਂਪੁਰਸ਼ੋ ਮੈਂ ਨਿਭਾ ਚੱਲਿਆ ਵਾਂ, ਕਿਰਪਾ ਕਰਿਓ ਮੈਨੂੰ ਨਾਲ ਹੀ ਰੱਖਿਓ। ਮਹਾਂਪੁਰਸ਼ ਕਹਿੰਦੇ ਨਾਲ ਹੀ ਰਵਾਂਗੇ, ਅਸੀਂ ਵੀ ਜਰਨਲ ਸਾਹਿਬ ਮਗਰੇ ਆ ਰਹੇ ਹਾਂ ਤੁਹਾਡੇ, ਆਪਾਂ ਇਕੱਠੇ ਹੀ ਰਵਾਂਗੇ। ਇਹ ਵਚਨ ਕੀਤਾ, ਨਾਲ ਹੀ ਰਵਾਂਗੇ ਤੁਹਾਡੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਮਹਾਂਪੁਰਸ਼ਾਂ ਦੇ ਕਿੱਡੀ ਭਾਗਾਂ ਵਾਲੀ ਰੂਹ ਹੋਵੇਗੀ, ਜਿਹਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਉੜੀ 'ਤੇ ਅਕਾਲ ਤਖ਼ਤ, ਜਿੱਥੇ ਇੱਕ ਇੱਕ ਫੁੱਟ ਵਿੱਚ ਪਤਾ ਨਹੀਂ ਕਿੰਨੇ ਸ਼ਹੀਦਾਂ ਦੇ ਸੀਸ ਲੱਗੇ ਨੇ, ਉਹ ਥਾਂ 'ਤੇ ਉਹ ਬ੍ਰਹਮ ਗਿਆਨੀ ਸੂਰਬੀਰ ਮਹਾਂਪੁਰਸ਼ ਦੀ ਗੋਦੀ ਵਿੱਚ ਸਵਾਸ ਪੂਰੇ ਹੋਏ ਨੇ। ਔਰ ਮਹਾਂਪੁਰਸ਼ 25 ਸਿੰਘਾਂ ਦੇ ਕਰੀਬ ਮੁੜ ਕੇ ਅਰਦਾਸ ਕਰਕੇ ਕਮਰ ਕਸੇ ਕਰਕੇ ਬਾਹਰ ਨਿਕਲੇ ਨੇ, ਐਨ ਤੋਪ ਦਾ ਗੋਲਾ, ਕਿਉਂਕਿ ਸਾਰੀ CID ਸੀ, ਨਕਸ਼ਾ ਸੀ ਉਹਨਾਂ ਕੋਲ, ਜਿਹੜਾ ਬੂਹਾ ਸਾਈਡ 'ਤੇ ਹੈ ਭੂਰਾ ਸਾਹਿਬ ਦਾ ਜਿੱਥੇ ਅਮਰ ਸੰਚਾਰ ਹੁੰਦਾ ਹੈ, ਉੱਥੋਂ ਬਾਹਰ ਨਿਕਲਣਾ ਸੀ, ਉੱਥੇ ਗੋਲਾ ਜਦੋਂ ਬਾਹਰ ਨਿਕਲੇ ਨੇ, ਗੋਲਾ ਵੱਜਿਆ ਥੋੜ੍ਹਾ ਜਿਹਾ ਤਾਂ 'ਤੇ 2 ਸਿੰਘ ਜਿਹੜੇ ਆਸ ਪਾਸ ਸੀ ਉੱਡ ਗਏ ਵਿਚਾਰੇ। ਮਹਾਂਪੁਰਸ਼ ਸ਼ਸਤਰਾਂ ਦੀ ਵਰਤੋਂ ਕਰਦੇ ਹੋਏ ਜੂਝਦੇ ਹੋਏ ਭਾਈ ਅਮਰੀਕ ਸਿੰਘ ਜੀ, ਬਾਬਾ 18 ਸਿੰਘ ਜੀ ਅਤੇ ਹੋਰ ਭਾਈ ਹਰਚਰਨ ਸਿੰਘ ਜੀ ਮੁਕਤੇ ਵਰਗ, ਉਹ ਨਿਸ਼ਾਨ ਸਾਹਿਬਾਂ ਵੱਲ ਨੂੰ ਵਧੇ ਨੇ। ਔਰ ਫੌਜ ਦੇ ਨਾਲ ਜੂਝਦੇ ਹੋਏ ਮਹਾਂਪੁਰਸ਼ਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਹਰਿਮੰਦਰ ਸਾਹਿਬ ਜੀ ਵੱਲ ਨੂੰ। ਇਹ ਨਹੀਂ ਮੂਹਰਿਓਂ ਕੋਈ ਨਹੀਂ ਮਾਰ ਸਕਿਆ, ਸੱਜੇ ਪਾਸੇ ਦੀ ਸਾਈਡ ਤੋਂ ਇੱਕ ਫੌਜੀ ਨੇ ਬ੍ਰੈਸਟ ਛੱਡਿਆ ਹੈ ਅਤੇ ਮਹਾਂਪੁਰਸ਼ਾਂ ਨੂੰ ਸੱਜੇ ਪਾਸੇ ਤੋਂ ਬ੍ਰੈਸਟ ਵੱਜ ਕੇ ਅਤੇ ਸਰੀਰ ਜਿਹੜਾ ਡਿੱਗਾ ਹੈ, ਅਤੇ ਡਿੱਗਣ ਲੱਗਿਆਂ ਵੀ ਇੰਨੇ ਸੁਚੇ ਸੀ, ਜਿਹੜੇ ਸ਼ਸਤਰ ਸੀ ਗਨ ਸੀ ਉਸੇ ਤਰ੍ਹਾਂ ਹੱਥਾਂ ਵਿੱਚ ਘੁੱਟ ਕੇ ਫੜੀ ਰੱਖੀ, ਇਹ ਸੂਰਬੀਰ ਮਹਾਂਪੁਰਸ਼ ਨੇ, ਇਵੇਂ ਹੀ ਭਾਈ ਅਮਰੀਕ ਸਿੰਘ ਦੇ ਫੜੀ ਹੋਈ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸੀਸ ਹਰਿਮੰਦਰ ਸਾਹਿਬ ਵੱਲ ਆ, ਮਹਾਂਪੁਰਸ਼ਾਂ ਨੇ ਆਪਣੇ ਚਰਨ ਪੈਰ ਨਹੀਂ ਉੱਧਰ ਹੋਣ ਦਿੱਤੇ, ਇੰਨਾ ਸਤਿਕਾਰ ਅਖੀਰ ਤੱਕ ਰੱਖਿਆ, ਅਖੀਰਲੇ ਸਵਾਸ ਤੱਕ ਮਹਾਂਪੁਰਸ਼ਾਂ ਦਾ ਸਰੀਰ ਉੱਥੇ ਸ਼ਾਂਤ ਹੋਇਆ ਹੈ। ਔਰ ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛਾਡਾ ਖੇਤ ਦੇ ਮਾਂ ਬਚਨਾਂ ਅਨੁਸਾਰ ਉਹਨਾਂ ਕਿਹਾ ਸੀ ਜਿਸ ਦਿਨ ਪੱਗ ਬੱਜੀ ਸੀ ਜਿੱਧਰੋਂ ਵੀ ਜੀਵਨ ਫੜ ਲਈਏ ਉਹਦਾ ਸਿਰਾ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ, ਉਹਨਾਂ ਦੀ ਕਰਨੀ ਕੀਰਤ ਹੋਈ

0: ਸੀ ਵਾਰ ਵਾਰ, ਪਰ ਸਾਰੇ ਸਿੰਘ ਜ਼ੋਰ ਦੇ ਰਹੇ ਸੀ ਕਿ ਯੋਗ ਹੈ ਤਾਂ ਉਹ ਹੀ ਨੇ। ਔਰ ਇਹਨਾਂ ਜਦੋਂ ਕਿਹਾ ਵੀ ਜਵਾਬ ਕਿਉਂ ਦੇ ਰਹੇ, ਕੰਨ ਵਿੱਚ ਕੋਲੇ ਜਾ ਕੇ ਕਿਹਾ ਤੁਹਾਡੇ ਤੋਂ ਵੱਡਾ ਅਭਿਆਸ ਕਿਹਦਾ ਵਾ, ਕਿਹਦਾ ਸਿਮਰਨ ਆ, ਅਸੀਂ ਬਚਪਨ ਤੋਂ ਤੁਹਾਨੂੰ ਵੇਨੇ ਹਾਂ ਉਹਨਾਂ ਦੇ ਨਾਨਕੇ ਨੇ ਮਹਾਂਪੁਰਖਾਂ ਦੇ ਘਰਾਂ ਵਿੱਚ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬਚਪਨ ਤੋਂ ਪਿਆਰ ਸੀ, ਬਹੁਤ ਸਾਰੀਆਂ ਸਾਖੀਆਂ ਮੈਂ ਪਿਛਲੇ 1 ਜੂਨ ਤੋਂ ਉਹਨਾਂ ਦੀਆਂ ਵੀ ਸੁਣਾਈਆਂ ਸੀ। ਕਹਿਣ ਲੱਗੇ ਮੈਂ ਜਦੋਂ ਪੱਗ ਬੱਜ ਗਈ ਅਤੇ ਫਿਰ ਮੈਂ ਗਿਆ ਮਹਾਂਪੁਰਸ਼ਾਂ ਕੋਲ, ਇਕੱਲੇ ਸੀ, ਮੈਂ ਕਿਹਾ ਐਡਾ ਜਵਾਬ ਕਿਉਂ ਦਿੰਦੇ ਸੀ। ਕਹਿੰਦੇ ਹਰਚਰਨ ਸਿਆਂ ਮੈਨੂੰ ਪਤਾ ਅਗਲੇ ਪਾਸੇ ਦਾ, ਬਾਬਾ ਕਰਤਾਰ ਸਿੰਘ ਜਿੱਥੇ ਪਿੜ ਬਣਾ ਕੇ ਛੱਡ ਗਏ ਨੇ, ਹੁਣ ਜੇ ਇਹਦੇ 'ਤੇ ਨਾ ਤੁਰਾਂਗੇ ਤਾਂ ਵੀ ਹੇਠ ਹੀ ਹੈ, ਅਤੇ ਜੇ ਪਿੱਛੇ ਹਟਾਂਗੇ ਤਾਂ ਵੀ ਬਦਨਾਮੀ ਹੋਵੇਗੀ। ਮੈਨੂੰ 2 ਵਾਰਾਂ ਮਰਨਾ ਪੈਣਾ, 2 ਵਾਰਾਂ ਇਹ ਬਚਨ ਕੀਤਾ ਸੀ, 2 ਵਾਰਾਂ ਮਰਨ। ਕਹਿੰਦੇ ਮੈਂ ਉਸੇ ਵੇਲੇ ਸਵਾਬ ਕੀਤਾ, 2 ਵਾਰਾਂ ਮਰਨਾ ਕਿਵੇਂ। ਅੱਗੋਂ ਕਹਿੰਦੇ 1 ਵਾਰਾਂ ਸਹੁਰਿਆਂ ਵੱਲੋਂ ਅਤੇ 1 ਵਾਰਾਂ ਪੇਕਿਆਂ ਵੱਲੋਂ। ਵਾਹਿਗੁਰੂ, 1 ਵਾਰ ਸਹੁਰਿਆਂ ਵੱਲੋਂ, 1 ਵਾਰ ਪੇਕਿਆਂ ਵੱਲੋਂ। ਮੈਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਫਿਰ ਉਹਦਾ ਅਰਥ ਤੁਸੀਂ ਪੁੱਛਿਆ ਉਹਨਾਂ ਤੋਂ, ਕਹਿੰਦੇ ਮੈਂ ਅਰਥ ਨਹੀਂ ਪੁੱਛਿਆ, ਇਹ ਗਲਤੀ ਹੋ ਗਈ, ਮੈਂ ਅਰਥ ਨਹੀਂ ਪੁੱਛਿਆ ਵੀ ਉਹ ਕਿਵੇਂ। ਹੁਣ ਸਹੁਰਿਆਂ ਵੱਲੋਂ ਤਾਂ ਉਦਾਂ ਹੀ ਸ਼ਹੀਦ ਹੋ ਗਏ ਸੀ, ਜਿਹੜਾ ਮੈਂ ਕੱਢਿਆ ਆਈਡੀਆ, ਜਿੰਨੀ ਕਿ ਬੁੱਧੀ ਗੁਰੂ ਨੇ ਬਖਸ਼ੀ, ਉਸ ਦਿਨ ਹੀ ਸ਼ਹੀਦ ਹੋ ਗਏ ਸੀ। ਪਰਿਵਾਰ ਵੱਲੋਂ ਵੀ ਭਾਈ ਈਸ਼ਰ ਸਿਉਂ ਬਹੁਤ ਸਖਤ ਬਚਨ ਕਰਦੇ ਸੀ, ਜਿਹੜਾ ਕਹਿੰਦਾ ਸੀ ਸੰਤ ਹੈਗੇ ਨੇ, ਮੈਂ ਨਹੀਂ ਉਹ ਕਰਨੇ ਮਹਾਰਾਜ ਦੀ ਹਜ਼ੂਰੀ 'ਚ, ਮਹਾਂਪੁਰਸ਼ਾਂ ਦੇ ਵੱਡੇ ਸਪੁੱਤਰ ਅੱਜ ਵੀ ਹੈਗੇ ਨੇ, ਮਹਿਤਾ ਚੌਂਕ ਆ ਕੇ ਵੀ ਕਰਦੇ ਸੀ, ਉਹ ਨਹੀਂ ਪਰਵਾਹ ਕਰਦੇ ਸੀ ਕਿਸੇ ਦੀ। ਔਰ ਉਸ ਵੇਲੇ ਸਹੁਰਿਆਂ ਵੱਲੋਂ, ਪਰਿਵਾਰ ਵੱਲੋਂ ਅਤੇ ਉਦੋਂ ਹੀ ਸ਼ਹੀਦ ਹੋ ਗਏ ਸੀ। 2 ਲੱਖ ਦਾ ਚੈੱਕ ਟੌੜੇ ਨੇ ਆ ਕੇ ਦੇ ਦਿੱਤਾ ਸੀ ਛੁੱਟ ਕੇ, ਡਰਾਮੇ ਦੇ ਤੌਰ 'ਤੇ ਇਹ ਬੇਈਮਾਨ ਲੀਡਰਾਂ ਨੂੰ 2 ਸਾਲ ਅੰਦਰ ਰੱਖਿਆ ਗਿਆ। ਛੁੱਟ ਕੇ ਪਹਿਲੇ ਦਿਨ ਸਿੱਧਾ ਅੰਮ੍ਰਿਤਸਰ ਦੀ ਬੈਂਕ ਤੋਂ, ਸ਼੍ਰੋਮਣੀ ਕਮੇਟੀ ਤੋਂ 2 ਲੱਖ ਦੀ ਲੈ ਕੇ ਅਤੇ ਉਹਨਾਂ ਦੇ ਸਹੁਰੇ ਘਰ ਹੀ ਗਿਆ ਸੀ ਬਿਲਾਸਪੁਰ, ਬੱਚਿਆਂ ਨੂੰ ਦਿੱਤਾ ਸੀ ਵੀ ਅਸੀਂ ਤਾਂ ਜੋ ਕਰ ਗਏ ਉਹ ਧਨ ਸੀ, ਉਹ ਮਹਾਨ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਦੋਂ ਹੀ ਸ਼ਹੀਦ ਹੋ ਗਏ ਸੀ ਸਹੁਰਿਆਂ ਵੱਲੋਂ। ਹੁਣ ਪੇਕੇ ਕੌਣ ਸੀ? ਪੇਕੇ ਸੀ ਰੋਡੇ ਪਿੰਡ, ਉਹਦੇ ਮਾਤਾ ਪਿਤਾ ਬਾਬਾ ਜੋਗਿੰਦਰ ਸਿੰਘ ਵੀ ਨਹੀਂ ਮੰਨੇ ਸੀ। ਕੈਪਟਨ ਹਰਚਰਨ ਸਿੰਘ ਨੇ ਆ ਕੇ ਕਹਿ ਦਿੱਤਾ ਸੀ ਮੈਂ ਪਛਾਣ ਕਰਕੇ ਆਇਆ ਵੱਡੇ ਪੁੱਤਰ ਨੇ, ਬਾਬਾ ਜੋਗਿੰਦਰ ਸਿੰਘ ਨਹੀਂ ਮੰਨੇ ਸੀ, ਕਹਿੰਦੇ ਤੂੰ ਨਹੀਂ ਕਹਿਣਾ। ਪੇਕਿਆਂ ਨੇ ਨਹੀਂ ਮੰਨਿਆ ਸੀ, ਪੇਕੇ ਘਰ ਸੀ ਉਹਦੇ ਦਮਦਮੀ ਟਕਸਾਲ ਮਹਿਤਾ ਚੌਂਕ, ਪੇਕਿਆਂ ਨੇ ਨਹੀਂ ਮੰਨਿਆ, ਉਹ ਕਹਿੰਦੇ ਰਹੇ ਵੀ ਆਏ ਸੰਤ ਸ਼ਹੀਦ ਨਹੀਂ ਹਨ। 2 ਵਾਰਾਂ ਉਹਨਾਂ ਨੂੰ ਸ਼ਹੀਦ ਹੋਣਾ ਪਿਆ, 2 ਵਾਰ ਮਰਨਾ ਪਿਆ, ਇਹ ਕਿਉਂ ਹੋਇਆ ਇਹ ਵੱਖਰਾ ਵਿਸ਼ਾ ਵਾ। ਹਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਮਹਾਨ ਮਹਾਂਪੁਰਸ਼ ਸੀ, ਮੈਂ ਉਹਨੂੰ ਨਹੀਂ ਕੁਝ ਕਹਿ ਸਕਦਾ ਕਿ ਉਹਨੇ ਗਲਤ ਕੀਤਾ, ਕਦੇ ਵੀ ਨਹੀਂ, ਇਹ ਬਹੁਤ ਵੱਡਾ ਵਿਸ਼ਾ ਹੈ। ਔਰ ਉਹ ਮਹਾਂਪੁਰਸ਼ ਦਾ ਬਚਨ ਇੱਕ ਵੀ 2 ਵਾਰਾਂ ਮਰਨਾ ਪੈਣਾ, 1 ਵਾਰ ਸਹੁਰਿਆਂ ਵੱਲੋਂ, 1 ਵਾਰ ਪੇਕਿਆਂ ਵੱਲੋਂ, ਅਤੇ ਪੇਕਿਆਂ ਨੇ ਫਿਰ ਸਾਧ ਸੰਗਤ ਜੀ 2005 ਵਿੱਚ ਸ਼ਹੀਦੀ ਐਲਾਨ ਕੀਤਾ ਸੀ। ਔਰ ਸਤਿਗੁਰੂ ਬਖਸ਼ ਲੈਣ ਉਹ ਮਹਾਂਪੁਰਸ਼ ਸੂਰਬੀਰ, ਨਮਸਕਾਰ ਉਹਨਾਂ ਸੂਰਬੀਰਾਂ ਨੂੰ ਜਿਹੜੇ ਬਚਨ ਕਹੇ ਸਨ, ਜਿਸ ਦਿਨ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਉਹ ਨੀਂਹ ਰੱਖੀ ਗਈ। ਇਹ ਧਰਮ ਯੁੱਧ ਮੋਰਚਾ ਆਪਣੇ ਵਾਸਤੇ ਸੀ, ਪਹਿਲਾਂ ਕੌਮ ਨੇ ਦੇਸ਼ ਵਾਸਤੇ ਆਪਣੇ ਗੁਰੂ ਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਮੋਰਚੇ ਲਾਏ ਸੀ, ਇਹ ਆਪਣੀ ਆਜ਼ਾਦੀ ਵਾਸਤੇ ਸੀ, ਇਹ ਅੱਜ ਤੱਕ ਜਾਰੀ ਹੈ, ਜਿਹਦੇ ਵਿੱਚ ਵੱਡੇ ਘੱਲੂਘਾਰੇ ਤੋਂ ਵੀ ਬਾਅਦ 2.5 ਲੱਖ ਦੇ ਕਰੀਬ ਕੌਮੀ ਪਰਵਾਨੇ ਸ਼ਹੀਦ ਹੋ ਚੁੱਕੇ ਨੇ ਅਤੇ ਅੱਜ ਤੱਕ ਸ਼ਹੀਦੀਆਂ ਹੋ ਰਹੀਆਂ ਨੇ। ਇਹ ਮੋਰਚਾ ਸਾਡਾ ਚੱਲਦਾ ਹੈ, ਕਦੋਂ ਬਚਨ ਪੂਰੇ ਹੋਣਗੇ ਸਤਿਗੁਰੂ ਜਾਣਦੇ ਨੇ, ਸ਼ਹੀਦ ਜਾਣਦੇ ਨੇ, ਆਜ਼ਾਦ ਖਾਲਿਸਤਾਨ ਬਣਨ ਦੇ, ਸਾਡਾ ਦੇਸ਼ ਹੋਂਦ ਵਿੱਚ ਆਉਣ ਦੇ, ਇਹ ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਹੈ ਬਹੁਤ ਨੇੜੇ ਹੈ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। 5 ਮਿੰਟ ਦਾ ਸਮਾਂ ਵੱਧ ਹੋ ਗਿਆ, ਮੈਂ ਸੈਕਟਰੀ ਸਾਹਿਬਾਨ ਤੋਂ ਮਾਫ਼ੀ ਮੰਗਦਾ ਵਾਂ। ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ ਧੰਨਵਾਦੀਆਂ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਦੇ, ਜਿਹਨਾਂ ਨੇ 3 ਘੱਲੂਘਾਰ ਦੇ ਸ਼ਹੀਦਾਂ ਦੀ ਯਾਦ ਵਿੱਚ ਆਪ ਜੀ ਨੂੰ ਕਥਾ ਸਰਵਣ ਕਰਾਈ। ਅੱਜ ਦੇ ਸਮਾਗਮ ਨੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਅੱਜ ਦੇ ਸਮਰਪਿਤ ਨੇ।

ਅੱਜ ਦੇ ਸਮਾਵਾਂ ਦੀ ਲੰਗਰਾਂ ਦੀ ਸੇਵਾ ਪਾਰਸਲ ਵਿੱਚੋਂ ਅਖੰਡ ਪਾਠ ਸਾਹਿਬ ਦੀ ਸੇਵਾ ਸਾਰੇ ਟਰੱਕਾਂ ਵੀਰਾਂ ਵੱਲੋਂ ਮਾਤਾ ਖੀਬੀਰ ਸ਼ਾਟਾਂ ਦੀਆਂ ਸੂਹ ਸੰਗਤਾਂ ਵੱਲੋਂ ਕਰਵਾਈਆਂ ਜਾ ਰਹੀਆਂ ਹਰ ਸਾਲ ਦੀ ਤਰ੍ਹਾਂ ਸਾਰੇ ਹੀ ਪਰਿਵਾਰਾਂ ਦਾ ਜੋ 3 ਦਿਨ ਤੋਂ ਸਮਾਵਾਂ ਨਿਭਾ ਰਹੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਪਰਿਵਾਰਾਂ ਦਾ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਪ੍ਰਾਣੀਆਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਲੰਗਰ ਹਾਲ ਵਿੱਚੋਂ ਆਪਾਂ ਗੁਰੂ ਮਹਾਰਾਜ ਹਜ਼ੂਰੀ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਏ। ਬਾਕੀ 2 ਗੱਡੀਆਂ ਇੱਕ ਗੱਡੀ ਜਿੱਥੋਂ ਜੀ ਜਿਹੜੇ ਸੇਵਾਦਾਰ ਆ 11 ਵਜੇ ਲੈ ਕੇ ਲੰਘਦੇ ਨੇ, ਇੱਕ ਗੱਡੀ ਨਿਸ਼ਾਨ ਸਾਹਿਬ ਦੇ ਨਾਲ ਫਾਇਰ ਹੈਡਰ 'ਤੇ ਗੱਡੀ ਲੱਗੀ ਹੋਈ ਆ। ਜਿਸ ਵੀ ਪਰਿਵਾਰ ਦੀ ਗੱਡੀ ਉੱਥੇ ਲੱਗੀ ਹੋਈ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਉਸ ਗੱਡੀ ਨੂੰ ਮੂਵ ਕਰ ਲਈਏ ਕਿਉਂਕਿ ਸੇਵਾਦਾਰਾਂ ਨੂੰ ਦਿੱਕਤ ਆ ਰਹੀ ਹੈ 11 ਵਜੇ ਲੈ ਕੇ ਜਾਣ ਦੀ। ਬਾਕੀ ਜੋ ਫਾਇਰ ਹੈਡ 'ਤੇ ਗੱਡੀ ਲੱਗੀ ਆ ਜੇ ਗੱਡੀ ਟੋ ਹੋ ਗਈ ਉਹ ਸੰਘ ਦਾ ਮੈਂਬਰ ਆਪ ਜ਼ਿੰਮੇਵਾਰ ਆ। ਗੱਡੀ ਜਿਹੜੀ ਰਸਤੇ ਵਿੱਚ ਵੀ ਲੱਗੀ ਉਹ ਵੀ ਗੱਡੀ ਟੋ ਹੋ ਜਾਣੀ ਆ ਕਿਉਂਕਿ ਅਸੀਂ ਬੇਨਤੀ ਹਰ ਵਾਰੀ ਕਰਦੇ ਹਾਂ ਤੁਹਾਡੇ ਯੋਗਦਾਨ ਦੀ ਲੋੜ ਆ। ਆਪਣੇ ਸੇਵਾਦਾਰ ਸੇਵਾ ਕਰਦੇ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਜੇ ਆਪਾਂ ਸੇਵਾ ਨਹੀਂ ਕਰ ਸਕਦੇ ਆਪਾਂ ਸੇਵਾਦਾਰਾਂ ਨੂੰ ਵੀ ਉਹ ਇਸ ਕੰਮ ਦੇ ਵਿੱਚ ਰੁਕਾਵਟ ਨਾ ਬਣੀਏ। ਬਾਕੀ ਜੋ ਗੁਰੂ ਘਰ ਵਿਖੇ ਆਉਣ ਵਾਲੇ ਪ੍ਰੋਗਰਾਮ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਵੱਲੋਂ 26 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 28 ਜੂਨ ਨੂੰ ਭੋਗ ਪੈਣੇ ਨੇ। ਉਹਦੇ ਸੰਬੰਧ ਵਿੱਚ ਹੀ ਸਾਡੇ ਸਾਰੇ ਵੀਰਾਂ ਵੱਲੋਂ ਜੋ ਪ੍ਰੋਗਰਾਮ ਤਿਆਰ ਕੀਤਾ ਗਿਆ ਆ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਆਪਣੇ ਕੋਲ 25 ਤਰੀਕ ਨੂੰ ਪਹੁੰਚ ਰਹੇ ਨੇ, ਭਾਈ ਹਰਚਰਨ ਸਿੰਘ ਜੀ ਹਜ਼ੂਰੀ ਰਾਗੀ ਜਸਾ ਦਰਬਾਰ ਸਾਹਿਬ ਉਹ 26 ਤਰੀਕ ਨੂੰ ਪਹੁੰਚ ਰਹੇ ਨੇ। ਉਹ ਸ਼ਾਮਾਂ ਦੇ ਦੀਵਾਨ ਵਿੱਚ ਹਰ ਰੋਜ਼ ਹਾਜ਼ਰੀ ਭਰਨਗੇ, ਐਤਵਾਰ ਨੂੰ ਵੀ ਹਾਜ਼ਰੀਆਂ ਲਵਾਉਣਗੇ। ਆਪਾਂ ਨੂੰ ਸੰਗਤਾਂ ਨੂੰ ਬੇਨਤੀ ਆ ਆਪਾਂ ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਈਏ ਕਿਉਂ ਜੇ ਬਾਹਰੋਂ ਕੀਰਤਨੀ ਜਸੇ ਆਉਂਦੇ ਆ ਸ਼ਬਦ ਕੀਰਤਨ ਸੁਣ ਉਹਨਾਂ ਨੂੰ ਵੀ ਸਰਵਣ ਕਰਨ ਦਾ ਫਰੀ ਆਨੰਦ ਹੁੰਦਾ ਜੇ ਸੰਗਤ ਦਰਬਾਰ ਹਾਰ ਵਿੱਚ ਬੈਠੀ ਹੋਵੇ। ਜਿਨ੍ਹਾਂ ਪਰਿਵਾਰਾਂ ਨੇ 13ਵੇਂ ਨਗਰ ਕੀਰਤਨ ਦੇ ਸੰਬੰਧ ਵਿੱਚ ਸਮਾਵਾਂ ਨਿਭਾਈਆਂ ਨੇ ਉਹਨਾਂ ਬੀਬੀਆਂ ਨੂੰ ਵੀਰਾਂ ਨੂੰ ਬੇਨਤੀ ਆ ਗੁਰੂ ਘਰ ਦੀ ਬਖਸ਼ਿਸ਼ ਜੋ ਸਨਮਾਨ ਚੰਨੇ ਆ ਸਾਡੇ ਵੱਲੋਂ ਉਹਨਾਂ ਸੇਵਾਦਾਰਾਂ ਨੂੰ ਦੇਣਾ ਆ। 12 ਵਜੇ ਦਾ ਸਾਰਾ ਟਾਈਮ ਦਿੱਤਾ ਸੀ, ਬੇਨਤੀ ਕੀਤੀ ਜਾਂਦੀ ਆ ਉਹ ਇੱਥੇ ਆਪਣੇ ਗੁਰੂ ਮਹਾਰਾਜ ਦੇ ਕੋਲ ਪਹੁੰਚ ਜਾਣ। ਭਾਈ ਗੁਰਚਰਨ ਸਿੰਘ, ਰਾਜਵੀਰ ਸਿੰਘ, ਹੋਰ ਵੀ ਜਿੰਨੇ ਵੀ ਸੇਵਾਦਾਰ ਭਾਈ ਇੰਦਰਜੀਤ ਸਿੰਘ ਬੀਬੀਆਂ ਨੂੰ ਵੀ ਬੇਨਤੀ ਆ ਜਿਨ੍ਹਾਂ ਜਿਨ੍ਹਾਂ ਜਿੱਥੇ ਜਿੱਥੇ ਸਵਾਮ ਬਣਵਾਈਆਂ ਆ ਉਹ ਆ ਕੇ ਇੱਥੋਂ ਆਪਣਾ ਗੁਰੂ ਘਰ ਦੀ ਬਖਸ਼ਿਸ਼ ਸਨਮਾਨ ਚੱਲ ਲੈਣ ਦੀ ਕਿਰਪਾਲਤਾ ਕਰੋ ਜੀ। ਬਾਕੀ ਆਪਣੇ ਕੋਲ ਸਾਬਕਾ ਹਜ਼ੂਰੀ ਰਾਗੀ ਜੱਥਾ ਭਾਈ ਜਸਵੀਰ ਸਿੰਘ ਦਾ ਜੱਥਾ ਹੁਣ ਉਹਨਾਂ ਦਾ ਇਸ ਤੋਂ ਬਾਅਦ ਸਮਾਂ ਆ। ਇਸ ਤਰ੍ਹਾਂ ਹੀ ਸੰਗਤਾਂ ਨੂੰ ਬੇਨਤੀ ਹੈ ਆਪਾਂ ਗੁਰੂ ਮਹਾਰਾਜ ਦੇ ਹੀਰ ਵਿੱਚ ਬੈਠ ਕੇ ਉਹਨਾਂ ਦਾ ਸ਼ਬਦ ਕੀਰਤਨ ਸਰਵਣ ਕਰੀਏ। ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਜਿਹੜੇ ਸਾਡੇ ਸੇਵਾਦਾਰਾਂ ਨੇ ਸੇਵਾ ਨੂੰ ਆਈ ਹੈ ਉਹਨਾਂ ਨੂੰ ਬੇਨਤੀ ਆ ਸਾਰਿਆਂ ਨੂੰ ਸੋ ਸ੍ਰੀ ਅਕਾਲ। ਬੋਲੇ ਸੋ ਨਿਹਾਲ ਵਲੇ ਸੋ ਨਿਹਾਲ ਸੋ ਸ੍ਰੀ ਅਕਾਲ। ਵਲੇ ਸੋ ਨਿਹਾਲ ਸੋ ਸ੍ਰੀ ਅਕਾਲ। ਜਿਹਨਾਂ ਬੀਬੀਆਂ ਭੈਣਾਂ ਨੇ ਸੇਵਾ ਨਿਭਾਈਆਂ ਸੀ ਉਹਨਾਂ ਨੂੰ ਵੀ ਬੇਨਤੀ ਆ ਆ ਜਾਓ ਆਪਣੇ ਗੁਰੂ ਘਰ ਦੀ ਬਖਸ਼ਿਸ਼ ਰੂਪ ਲੈਣ ਦੀ ਕਿਰਪਾਲਤਾ ਕਰੋ ਜੀ।

0: ahora que yo les diga. ਹੁਣ ਸਾਡੀ ਭੈਣ ਜੀ ਰਾਜਵੀਰ ਕੌਰ ਦੋ ਕੁ ਮਿੰਟ ਵਾਸਤੇ ਜਨਾਬ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਬੋਲੇ ਜੀ ਸੋ ਨਿਹਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਬੱਸ ਨੂੰ ਤਿਆਰ ਕਰਨ ਦੀਆਂ ਸੇਵਾਵਾਂ, ਲੰਗਰ ਪ੍ਰਸ਼ਾਦੇ ਬਣਾਉਣ ਵਾਲੀਆਂ ਸੰਗਤਾਂ ਦੀਆਂ ਸੇਵਾਵਾਂ, ਭਾਂਡਿਆਂ ਦੀਆਂ ਸੇਵਾਵਾਂ ਵਾਲੀਆਂ ਸੰਗਤਾਂ, ਲੰਗਰ ਪ੍ਰਸ਼ਾਦੇ ਵਰਤਾਉਣ ਵਾਲੀਆਂ ਸੰਗਤਾਂ, ਫਲੋਰ ਦੀ ਸਫਾਈ ਕਰਾਉਣ ਵਾਲੀਆਂ ਸੰਗਤਾਂ, ਹੋਰ ਅਨੇਕਾਂ ਹੀ ਸੇਵਾਵਾਂ ਕਰਨ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼, ਪਰਮਾਤਮਾ ਦੀ ਸਟੇਜ ਤੋਂ ਆਪਣਾ ਸਰੋਪਾਓ ਜ਼ਰੂਰ ਲੈ ਕੇ ਜਾਓ, ਆਪਣਾ ਬਣਦਾ ਸਨਮਾਨ ਜ਼ਰੂਰ ਲੈ ਕੇ ਜਾਓ। ਇਹ ਸੰਗਣ ਦੀ ਜ਼ਰੂਰਤ ਨਹੀਂ, ਜੇ ਆਪਾਂ ਨੱਠ ਨੱਠ ਕੇ ਸੇਵਾਵਾਂ ਕਰਦੇ ਹਾਂ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਵੀ ਜ਼ਰੂਰ ਲੈਣੀ ਚਾਹੀਦੀ ਆ। ਬੋਲੇ ਸੋ ਨਿਹਾਲ। ਜਿੰਨੀ ਸੰਗਤ ਆਪਣੇ ਦਰਬਾਰ ਹਾਲ ਵਿੱਚ ਬੈਠੀ ਆ, ਜੇ ਆਪਾਂ ਹੌਲੀ ਹੌਲੀ ਵੀ ਬੋਲੀਏ ਤਾਂ ਆਪਣੀ ਆਵਾਜ਼ ਬਹੁਤ ਵੱਡੀ ਹੋ ਸਕਦੀ ਹੈ। ਬੋਲੇ ਸੋ ਨਿਹਾਲ। ਬਾਕੀ ਆਪਣੇ ਸਿੰਘ ਸਾਹਿਬਾਨਾਂ ਨੇ, ਗੁਰੂ ਘਰ ਦੇ ਵਜ਼ੀਰਾਂ ਨੇ ਆਪਣੀ ਹਰ ਜਗ੍ਹਾ ਨਗਰ ਕੀਰਤਨ ਦੇ ਵਿੱਚ ਬਹੁਤ ਸੋਹਣੀ ਸੇਵਾ ਨਿਭਾਈ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹ ਵੀ ਆਪਣਾ ਬਣਦਾ ਸਨਮਾਨ ਜ਼ਰੂਰ ਲੈ ਕੇ ਜਾਣ, ਸਾਰੇ ਸਿੰਘਾਂ ਨੂੰ ਬੇਨਤੀ ਆ। ਬੀਬੀਆਂ ਭੈਣਾਂ ਜਿੱਥੇ ਜਿੱਥੇ ਬੈਠੀਆਂ ਜ਼ਰੂਰ ਉੱਠ ਕੇ ਆ ਜਾਓ, ਸੰਗਣ ਦੀ ਜ਼ਰੂਰਤ ਨਹੀਂ ਹੈਗੀ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਕੋਈ ਬੀਬੀ ਉੱਠ ਕੇ ਆਈ ਨੀ, ਕੀ ਗੱਲ? ਫਿਰ ਮੈਂ ਹੀ ਲੈ ਲੈਂਦੀ ਹਾਂ, ਮੈਨੂੰ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸੇਵਾਦਾਰ ਇੱਥੇ ਬੈਠੇ ਹੈਗੇ ਆ, ਜ਼ਰੂਰ ਉੱਠ ਕੇ ਆਵੋ। ਭਾਈ ਜਗਮੋਹਨ ਸਿੰਘ ਜੀ ਤੁਸੀਂ ਉੱਠ ਕੇ ਆ ਜਾਓ। ਭਾਜੀ ਸੰਧੂ ਸਿੰਘ ਜੀ ਨਾਲ ਬੈਠੇ ਆ, ਤੁਸੀਂ ਵੀ ਉੱਠ ਕੇ ਆਵੋ।

0: ਬੀਬੀ ਰੁਪਿੰਦਰ ਕੌਰ ਭੈਣ ਜੀ, ਜੀਤ ਭੈਣ ਜੀ, ਰਸ਼ਿੰਦਰ ਭੈਣ ਜੀ, ਗਰੇਵਾਲ ਭੈਣ ਜੀ, ਜਿੰਨੀਆਂ ਵੀ ਹੈਗੀਆਂ ਸਾਰੀਆਂ ਉੱਠ ਕੇ ਆ ਜਾਓ। ਬੋਲੇ ਸੋ ਨਿਹਾਲ ਭਾਅ ਜੀ, ਮੱਲੀ ਸਿੰਘ ਰੋਜ਼ ਸੇਵਾਵਾਂ ਕਰਦੇ ਆ, ਉਹ ਗੁਰਚਰਨ ਸਿੰਘ ਮੱਲੀ। ਬੋਲੇ ਸੋ ਨਿਹਾਲ ਭੈਣ ਜੀ, ਅਵਤਾਰ ਕੌਰ
1: ਇੱਥੇ ਚਲੇ ਜਾਂਦੇ।

0: ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਨਾਗਰਿਕ ਮੈਂ ਸਵਾਨ ਵਾਈਆਂ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਕੋਲ 5 ਮਿੰਟ ਵਾਸਤੇ ਬਾਈ ਗੁਰਚਰਨ ਸਿੰਘ ਜੀ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ, ਉਸ ਤੋਂ ਬਾਅਦ ਆਪਣੇ ਹਜ਼ੂਰੀ ਰਾਗੀ ਜੱਥਾ ਸਾਬਕਾ ਹਜ਼ੂਰੀ ਰਾਗੀ ਆਪਾਂ ਜਸਵੀਰ ਸਿੰਘ ਜੀ 1 ਘੰਟੇ ਵਾਸਤੇ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਆਓ ਆਪਾਂ ਹੁਣ ਗੁਰਚਰਨ ਸਿੰਘ ਦੇ 5 ਮਿੰਟ ਵਾਸਤੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਆਪਾਂ ਦਰਬਾਰ ਸਾਹਿਬ ਦੇ ਹਮਲੇ ਦੀ, ਦਰਬਾਰ ਸਾਹਿਬ ਦੀ ਜੰਗ ਦੀ ਗੱਲ ਕਰਨ ਲੱਗੀਏ ਤਾਂ ਭਾਵੇਂ 2 ਦਿਨ ਲਾ ਲਈਏ, ਭਾਵੇਂ 4 ਦਿਨ ਲਾ ਲਈਏ, ਉਹ ਕਹਾਣੀ ਮੁੱਕਦੀ ਨਹੀਂ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਹੀ ਫੌਜਾਂ ਪਾ ਰਹੀਆਂ ਨੇ। ਜੋ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੈਗਾਂ ਮਾਰੀਆਂ ਨੇ। ਜੋ ਕਵਿਤਾ ਸਭਰਾਵਾਂ ਦੇ ਯੁੱਧ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬਾਰੇ ਕਹੀ ਗਈ ਸੀ, ਅਤੇ ਉਹ ਯੋਧੇ ਜਦੋਂ ਉਹੀ ਯੁੱਧ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਹੋਇਆ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਜਨਰਲ ਸੁਵੇਸ਼ ਸਿੰਘ ਜੀ, 20ਵੀਂ ਸਦੀ ਦੇ ਮਹਾਨ ਸ਼ਹੀਦ ਸੰਜਨੈਲ ਸਿੰਘ ਜੀ ਭਿੰਡਰਾਂ ਵਾਲੇ, ਤਾਂ ਨੌਜਵਾਨ ਯਾਦ ਕਰਦੇ ਸੀ। ਸਮੇਂ ਮੁਤਾਬਕ ਬੜੇ ਥੋੜ੍ਹੇ ਸਮੇਂ 'ਚ ਆਪਾਂ ਨੂੰ ਗੱਲ ਸਮਾਪਤੀ ਕਰਨੀ ਪੈਣੀ ਹੈ। ਸਿੰਘ ਸਾਹਿਬ ਵੀ ਸਟੇਜ 'ਤੇ ਬਹਿ ਗਏ ਨੇ। ਵੈਸੇ ਤਾਂ ਸੈਕਟਰੀ ਸਾਹਿਬ ਨੂੰ ਚਾਹੀਦਾ ਸੀ ਮਾਫ਼ ਕਰਨਾ ਕਿ ਅੱਜ ਦੇ ਦਿਨ ਇਹ ਸਰੋਪਾਂ ਵਾਲਾ ਪ੍ਰੋਗਰਾਮ ਨਹੀਂ ਸੀ ਚਾਹੀਦਾ, ਅਗਲੇ ਵੀ ਕਰ ਲੈਂਦੇ। 4 ਤਰੀਕ ਨੂੰ ਸਵੇਰੇ 4 ਵਜੇ ਲਗਭਗ, ਜਿਵੇਂ ਪਹੁੰ ਫੱਟ ਦਾ ਆਪਾਂ ਟਾਈਮ ਕਹਿ ਦਿੰਦੇ ਹਾਂ, ਉਹ ਟਾਈਮ ਸੀ। ਜਨਰਲ ਸੁਬੇਗ ਸਿੰਘ ਜੀ, ਚਰਨਜੀਤ ਸਿੰਘ ਤਲਵੰਡੀ, ਮੈਂ, ਪ੍ਰਿੰਸੀਪਲ ਧਾਲੀਵਾਲ ਖਾਲਸਾ ਕਾਲਜ ਅੰਮ੍ਰਿਤਸਰ ਤੋਂ, ਅਤੇ ਡਾਕਟਰ ਭਗਵੰਤ ਸਿੰਘ, ਅਸੀਂ ਇਕੱਠੇ ਬੈਠੇ ਸੀ। ਅਗਰ ਆਪਾਂ ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰੀਏ ਤਾਂ ਦਰਸ਼ਨ ਡਿਊਟੀ ਦੇ ਖੱਬੇ ਪਾਸੇ, ਅਤੇ ਜਦੋਂ ਪਾਓ ਫੁਣ ਲੱਗੀ ਥੋੜ੍ਹੀ ਥੋੜ੍ਹੀ, ਅਤੇ ਜਨਰਲ ਸਾਹਿਬ ਦੇ ਵਚਨ ਸੀ, ਲੱਗਦਾ ਨਹੀਂ ਕਿ ਅੱਜ ਹਮਲਾ ਹੋਊਗਾ, ਅਤੇ ਸਾਰੇ ਸਿੰਘ ਵਾਰੀ ਵਾਰੀ ਹਥਿਆਰ ਸੰਭਾਲ ਕੇ ਇਸ਼ਨਾਨ ਕਰ ਲਓ। ਅਤੇ ਮੈਂ ਛੋਟੀ ਉਮਰ 'ਚ ਸੀ, ਮੈਂ ਕਿਹਾ ਜੀ ਮੈਂ ਤਾਂ ਉਸ ਵੇਲੇ ਜੋ ਇਸ਼ਨਾਨ ਕਰਾਉਣ ਤੋਂ ਬਾਅਦ ਦੇਗਦਾ ਗੱਫਾ ਹੁੰਦਾ ਸੀ, ਨਾਲ ਬਰਫ਼ੀ ਮਿਲਦੀ ਜੋ ਲੋਕਲ ਸਿੱਖ ਲਿਆਉਂਦੇ ਸੀ, ਮੈਂ ਕਿਹਾ ਜੀ ਮੈਂ ਤਾਂ ਦੇਗ ਵਾਲਾ ਗੱਫਾ ਛੱਕ ਕੇ ਇਸ਼ਨਾਨ ਕਰਾਂਗਾ। ਇਹਨਾਂ ਗੱਲ ਕਰਦੇ ਆ ਅਤੇ ਇੱਕੋ ਦਮ ਹੀ ਗੋਲਾ ਸਿੱਧਾ ਅਕਾਲ ਤਖ਼ਤ ਸਾਹਿਬ 'ਤੇ ਵੱਜਿਆ। ਉਸ ਗੋਲੇ ਦੀ ਆਵਾਜ਼ ਦੇ ਨਾਲ ਹੀ ਚਾਰੇ ਪਾਸਿਓਂ ਜਿੱਥੇ ਜਿੱਥੇ ਮਿਲਟਰੀ ਦੇ ਮੋਰਚੇ ਸਨ, ਇੱਕਦਮ ਫਾਇਰਿੰਗ ਸ਼ੁਰੂ ਹੋ ਗਈ। ਗੋਲੀਆਂ ਦੀ ਆਵਾਜ਼ ਨਹੀਂ ਸੀ ਸੁਣਦੀ, ਅਸਮਾਨ ਗੂੰਜਦਾ ਸੀ, ਚਾਰੇ ਪਾਸਿਓਂ ਅਸਮਾਨ ਗੂੰਜਦਾ ਸੀ। ਛੋਟੀ ਗੋਲੀ, ਵੱਡੀ ਗੋਲੀ, ਤੋਪਾਂ ਦੇ ਲਗਾਤਾਰ ਗੋਲੇ ਵਰ ਰਹੇ ਸੀ। ਲੇਕਿਨ ਸਾਡੇ ਨਜ਼ਦੀਕ ਬੈਠੇ ਇੱਕ ਸਿੰਘ ਤੋਂ ਗੋਲੀ ਚੱਲ ਗਈ, ਅਤੇ ਜਨਰਲ ਸਾਹਿਬ ਕਹਿੰਦੇ ਕਿ ਮਿਲਟਰੀ ਬਹੁਤ ਨੇੜੇ ਆ ਗਈ ਹੈ ਅਤੇ ਮੇਰੇ ਮਗਰ ਆ ਜਾਓ। ਅਤੇ ਅਸੀਂ ਮਗਰਲੇ ਪਾਸੇ ਜਿੱਥੇ ਗੁਰਦੁਆਰਾ ਥੜਾ ਸਾਹਿਬ ਹੈ, ਮਗਰਲੇ ਪਾਸੇ ਗਏ ਤਾਂ ਮਿਲਟਰੀ ਤਾਂ ਨਹੀਂ ਸੀ, ਲੇਕਿਨ ਉੱਥੇ ਇੱਕ ਪੁਰਾਣੇ ਸਮੇਂ 'ਚ ਫੁੱਲਾਂ ਦੀ ਦੁਕਾਨ ਹੁੰਦੀ, ਜਿੱਥੇ ਬੈਂਚ ਪਿਆ ਸੀ। ਉਹ ਬੈਂਚ ਦਾ ਫੱਟਾ ਚੱਕ ਕੇ ਸਿੱਧਾ ਕਰਕੇ ਕਹਿਣ ਲੱਗੇ, ਗੁਰਚਰਨ ਸਿੰਘ ਤੋਂ ਇੱਥੇ ਬਹਿ ਜਾ, ਇਸ ਪਾਸਿਓਂ ਮਿਲਟਰੀ ਨੇ ਐਂਟਰ ਹੋਣਾ, ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਤੁਸੀਂ ਇੱਥੇ ਹੀ ਰਹਿਣਾ। ਉੱਥੇ ਡਿਊਟੀ ਲੱਗ ਗਈ। ਸਵੇਰੇ ਗਰਮੀ ਦੇ ਦਿਨਾਂ 'ਚ ਬਹੁਤ ਜਲਦੀ ਚੱਲਣਾ ਹੁੰਦਾ, 6:30 ਵਜੇ ਜਨਰਲ ਸਾਹਿਬ ਉੱਥੇ ਆਏ ਅਤੇ ਮੈਂ ਉੱਥੇ ਬੈਠਾ ਸੀ। ਉਹ ਕਹਿਣ ਲੱਗੇ ਗੁਰਚਰਨ ਸਿੰਘ ਤੁਸੀਂ ਇੱਥੇ ਹੀ ਬੈਠਾ, ਮੈਂ ਕਿਹਾ ਜੀ ਤੁਸੀਂ ਡਿਊਟੀ ਲਾਈ ਸੀ ਅਤੇ ਉੱਥੇ ਬੈਠੇ ਹਾਂ। ਉਸ ਤੋਂ ਬਾਅਦ ਮੋਰਚੇ ਸਾਡੇ ਪਹਿਲਾਂ ਬਣੇ ਹੋਏ ਸੀ, ਸਾਡੀ ਡਿਊਟੀ ਅੰਦਰਲੇ ਪਾਸੇ ਜਿੱਥੇ 2 ਨਿਸ਼ਾਨ ਸਾਹਿਬ ਨੇ, ਉੱਥੋਂ ਬਾਹਰ ਨੂੰ ਬਹੁਤ ਚੌੜੀਆਂ ਕੰਧਾਂ ਪਾੜ ਕੇ ਮੋਰਚੇ ਬਣਾਏ ਸੀ। 4 ਤਰੀਕ ਦੀ ਸਾਰਾ ਦਿਨ ਉਸ ਥਾਂ 'ਤੇ ਲੰਘਿਆ, ਲੇਕਿਨ ਕੌਤਕ ਵਾਲੀ ਇੱਕ ਦੇਖਣ ਵਾਲੀ ਗੱਲ ਇਹ ਸੀ ਕਿ ਕਿਸੇ ਵੀ ਸਿੰਘ ਦੇ ਮਨ 'ਚ ਡਰ ਪੈ ਨਹੀਂ ਸੀ, ਕਿਸੇ ਵੀ ਸਿੰਘ ਦੇ ਗੋਲੀਆਂ ਵਰਦੀਆਂ 'ਚ ਕੋਈ ਮੌਤ ਚੇਤੇ ਨਹੀਂ ਸੀ। ਸਾਰੇ ਚੜ੍ਹਦੀ ਕਲਾ ਵਿੱਚ ਹੱਸਦੇ ਖੇਡਦੇ ਮੁਕਾਬਲਾ ਕਰ ਰਹੇ ਸੀ। ਉਹ ਮੋਰਚਾ ਸੀ ਜਿਹੜਾ ਸਾਡੇ ਵਾਲਾ, ਉਹ ਅਕਾਲ ਤਖ਼ਤ ਸਾਹਿਬ ਦੇ ਬਰਾਬਰ ਪਿਛਲੇ ਪਾਸੇ ਨੂੰ ਆ ਜਾਂਦਾ, ਅਤੇ ਉੱਥੇ ਜਨਰਲ ਸਾਹਿਬ ਭਾਈ ਅਮਰੀਕ ਸਿੰਘ ਹੋਣੀ ਵਾਰ ਵਾਰ ਚੱਕਰ ਲਗਾਉਂਦੇ ਸੀ ਅਤੇ ਇੱਕ ਵਾਰ ਉਹ ਆਏ ਅਤੇ ਦੋ ਸਿੰਘ ਉਹਨਾਂ ਦੇ ਨਾਲ ਅਤੇ ਛੋਟਾ ਟਾਪਾ ਪਾਣੀ ਦਾ ਚੁੱਕਿਆ ਹੋਇਆ ਅਤੇ ਨਾਲ ਪਿਆਜ਼। ਕਹਿੰਦੇ ਵੀ ਮਿਲਟਰੀ ਐਂਟਰ ਹੋਣ ਵੇਲੇ ਗੈਸ ਛੱਡ ਸਕਦੀ ਹੈ ਅਤੇ ਪਿਆਜ਼ ਭਾਵੇਂ ਕੱਖਣ ਨੂੰ ਲਾ ਲਿਓ ਅਤੇ ਪਾਣੀ ਉੱਤੇ ਲਾ ਲਿਓ। 4 ਤਰੀਕ ਦੇ ਦਿਨ ਅਤੇ 4 ਤਰੀਕ ਦੀ ਰਾਤ ਸਾਡੀ ਉਹਨਾਂ ਮੋਰਚਿਆਂ ਦੇ ਵਿੱਚ ਲੰਘੀ ਜੋ ਅਕਾਲ ਤਖ਼ਤ ਦੇ ਨਾਲ ਡਿਊਟੀ ਦੇ ਵਿੱਚ ਸਨ। 4 ਤੇ 5 ਵਾਲੀ ਰਾਤ ਨੂੰ ਲਗਾਤਾਰ ਹੀ ਫਾਇਰਿੰਗ, ਕੋਈ ਛੋਟੀ ਕੋਈ ਵੱਡੀ ਗੋਲੀ ਦੀ ਫਾਇਰਿੰਗ ਹੁੰਦੀ ਰਹੀ। ਲੇਕਿਨ 5 ਤਰੀਕ ਨੂੰ ਜੋ ਅਕਾਲ ਤਖ਼ਤ ਸਾਹਿਬ ਦੇ ਮੋਰਚਾ ਸੀਗਾ ਉਹ ਟੈਰੀਟੋਰੀ ਹੋਇਆ। ਫਿਰ ਸਿੰਘਾਂ ਵੱਲੋਂ ਸਾਨੂੰ ਹੁਕਮ ਹੋਇਆ ਕਿ ਅਸੀਂ ਜੋ ਅਕਾਲ ਤਖ਼ਤ ਦੀ ਬੇਸਮੈਂਟ ਸੀ ਉਹਦੇ ਵਿੱਚੋਂ ਸਿੰਘਾਂ ਨੇ ਬਾਹਰ ਨੂੰ ਆਪਣੇ ਮੋਰਚਾ ਲਿਆ ਅਤੇ ਸਾਨੂੰ ਕਿਹਾ ਤੁਸੀਂ ਉੱਤੇ ਚਲੇ ਜਾਓ। ਅਤੇ ਆਪਾਂ ਗੱਲ ਸ਼ੋਰਟ ਕਰੀਏ ਸਮੇਂ ਦੇ ਮੁਤਾਬਕ, ਕਹਾਣੀਆਂ ਤਾਂ ਬਹੁਤ ਲੰਬੀਆਂ ਨੇ। ਅਤੇ 5 ਦਿਨ ਵਾਲਾ ਸਾਰਾ ਦਿਨ ਅਤੇ 5 ਤਰੀਕ ਨੂੰ ਥੋੜ੍ਹਾ ਜਿਹਾ ਉਹਨਾਂ ਨੇ ਖੁੱਲ ਦਿੱਤੀ ਤਾਂ ਕਿ ਲੋਕ ਬਾਹਰ ਅੰਦਰ ਜਾਣ ਜਾਂ ਨਾ ਜਾਣ, ਲੇਕਿਨ ਉਹ ਇੱਕ ਸਮੇਂ ਦੀ ਹਕੂਮਤ ਦਾ ਇੱਕ ਸਾਜ਼ਿਸ਼ ਸੀ ਅਤੇ ਤਾਂ ਕਿ ਜਿਹੜੇ ਲੋਕ ਬਾਹਰ ਆਉਣ, ਨਹਾਤੇ ਲੋਕ ਆਉਣ, ਉਹਨੂੰ ਫੜਿਆ ਜਾਵੇ, ਉਹਨਾਂ ਨੂੰ ਮਾਰਿਆ ਜਾਵੇ। 5-6 ਵਾਲੀ ਰਾਤ ਨੂੰ ਲਗਾਤਾਰ ਫਾਇਰਿੰਗ ਹੁੰਦੀ ਰਹੀ। ਲਗਭਗ 8 ਵਜੇ ਸ਼ਾਮ ਦੇ ਭਾਈ ਚਰਨਜੀਤ ਸਿੰਘ ਆਪਣੇ ਮੋਰਚੇ ਸੀ, ਮੈਂ ਕਿਹਾ ਮੈਂ ਸੰਤਾਂ ਦੇ ਦਰਸ਼ਨ ਕਰਕੇ ਆਉਣੇ ਨੇ ਅਕਾਲ ਤਖ਼ਤ ਸਾਹਿਬ 'ਤੇ। ਮੈਂ ਗਿਆ ਅਤੇ ਭਾਈ ਸੰਤ ਜਰਨੈਲ ਸਿੰਘ ਜੀ ਨਾਲ ਇੱਕ ਉਹਨੂੰ ਛੋਟਾ ਫੌਜੀ ਕਹਿੰਦੇ ਸੀ ਉਸ ਵੇਲੇ LMG, ਉਹਨਾਂ ਦਾ ਮੂੰਹ ਦਰਬਾਰ ਸਾਹਿਬ ਵੱਲ ਨੂੰ ਹੈ ਅਤੇ ਥੰਮਲੇ ਦੇ ਨਾਲ ਭਾਈ ਅਮਰੀਕ ਸਿੰਘ ਬੈਠੇ ਨੇ, ਉਹਨਾਂ ਦਾ ਮੂੰਹ ਸੰਤਾਂ ਵੱਲ ਨੂੰ ਹੈ ਅਤੇ ਮੈਂ ਵੀ ਨਾਲ ਜਾ ਕੇ ਉਹਨਾਂ ਦੇ ਬਹਿ ਗਿਆ। ਅਤੇ ਉਸ ਵੇਲੇ ਜੋ ਸੰਤਾਂ ਦਾ ਭਤੀਜੇ ਸੀ ਭਾਈ ਸਵਰਨ ਸਿੰਘ ਰੋਡੇ, ਉਹ ਸ਼ਹੀਦ ਹੋਏ ਅਤੇ ਇੱਕ ਸਿੰਘ ਨੇ ਆ ਕੇ ਖਬਰ ਦਿੱਤੀ ਅਤੇ ਸੰਤਾਂ ਨੇ ਉਹਦਾ ਜਨਰਲ ਸਾਹਿਬ ਨੇ ਉਹਦਾ ਹੱਥ ਦੱਬਿਆ ਥੋੜ੍ਹਾ ਜਿਹਾ ਕਿ ਨਾਂ ਨਾ ਲਿਆ ਜਾਵੇ ਅਤੇ ਸੰਤਾਂ ਨੂੰ ਇਹ ਪਤਾ ਲੱਗ ਗਿਆ ਕਿ ਇੱਥੇ ਸ਼ਹੀਦ ਦੀ ਖਬਰ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਆਖਰੀ ਸ਼ਬਦ ਇਹ ਸੀ, ਸਿੰਘੋ ਹੱਥ ਨਹੀਂ ਖੜੇ ਕਰਨੇ, ਸ਼ਹੀਦੀਆਂ ਪਾਉਣੀਆਂ ਨੇ। 5-6 ਜੂਨ ਦੀ ਰਾਤ ਲਗਭਗ 8 ਵਜੇ ਦੀ ਗੱਲ ਹੈ। ਉੱਥੋਂ ਥੋੜ੍ਹੀ ਦੇਰ ਬਹਿ ਕੇ, ਘੰਟਾ ਅੱਧਾ ਘੰਟਾ ਬਹਿ ਕੇ ਅਸੀਂ ਫਿਰ ਆਪਣੇ ਟਿਕਾਣੇ 'ਤੇ ਆ ਗਏ। 10 ਵਜੇ ਤੋਂ ਲੈ ਕੇ ਲਗਭਗ 12-1 ਵਜੇ ਤੱਕ ਬਹੁਤ ਜ਼ਿਆਦਾ ਛੋਟੀ ਫਾਇਰਿੰਗ ਹੋਈ, ਤੋਪਾਂ ਦੀ, ਗੋਲਿਆਂ ਦੀ, LMG ਦੀ, MG ਦੀ, ਅਲੱਗ ਅਲੱਗ ਆਵਾਜ਼ਾਂ। ਸਾਨੂੰ ਉਹਨਾਂ ਆਵਾਜ਼ਾਂ ਦੀ ਪਹਿਚਾਣ ਨਹੀਂ ਸੀ, ਲੇਕਿਨ ਘੰਟਾ ਅੱਧਾ ਘੰਟਾ ਬਿਲਕੁਲ ਫਾਇਰਿੰਗ ਰੁਕੀ। ਉਸ ਤੋਂ ਬਾਅਦ ਟੈਂਕ ਆਉਣੇ ਸ਼ੁਰੂ ਹੋਏ। ਸਾਡੇ ਪਾਸੇ ਟੈਂਕ ਨਜ਼ਰ ਨਹੀਂ ਸੀ ਆਉਂਦੇ ਕਿਉਂਕਿ ਸਾਡਾ ਫੇਸ ਬਾਹਰ ਵੱਲ ਨੂੰ ਸੀ। ਭਾਈ ਚਰਨਜੀਤ ਸਿੰਘ ਥੱਲੇ ਗਏ, ਥੱਲੇ ਜਾ ਕੇ ਕਿਸੇ ਨੂੰ ਮਿਲੇ ਜਾਂ ਉਹਨਾਂ ਦੇਖਿਆ ਅਤੇ ਟੈਂਕ ਸਾਹਮਣੇ ਆਏ ਖੜ੍ਹੇ ਸੀ। ਅੱਧੇ ਘੰਟੇ ਬਾਅਦ, ਘੰਟੇ ਬਾਅਦ ਉਹਨਾਂ ਵਿਚਾਰ ਕਰਨੀ ਸ਼ੁਰੂ ਕੀਤੀ ਕਿ ਇਹਨਾਂ ਸਰਕਾਰਾਂ ਨੂੰ ਜਵਾਬ ਦੇਣ ਵਾਸਤੇ ਆਪਾਂ ਨੂੰ ਇੱਥੋਂ ਨਿਕਲਣਾ ਪੈਣਾ। ਪ੍ਰਿੰਸੀਪਲ ਧਾਲੀਵਾਲ, ਡਾਕਟਰ ਭਗਵਾਨ ਸਿੰਘ, ਚਰਨਜੀਤ ਸਿੰਘ ਇਹ ਵਿਚਾਰਾ ਕਰਦੇ ਸੀ। ਮੈਂ ਛੋਟਾ ਸੀ, ਮੈਂ ਕੋਲੇ ਬੈਠਾ ਸੀ, ਲੇਕਿਨ ਮੇਰਾ ਮਨ ਨਹੀਂ ਮੰਨਿਆ ਅਤੇ ਮੈਂ ਉਹਨਾਂ ਕੋਲ ਬਹਾਨਾ ਲਾ ਕੇ ਮੈਂ ਕਿਹਾ ਮੈਂ ਦੁਬਾਰਾ ਸੰਤਾਂ ਦਰਸ਼ਨ ਕਰਨ ਚੱਲਿਆ, ਇਹ ਕਹਿ ਕੇ ਮੈਂ ਇੱਥੋਂ ਖਿਸਕਾਇਆ। ਲੇਕਿਨ ਅਕਾਲ ਤਖ਼ਤ ਸਾਹਿਬ ਦੇ ਆਲੇ ਦੁਆਲੇ ਬਹੁਤ ਗਰਦਾ ਧੂੜਾ ਉਸ ਵੇਲੇ ਸੀ ਅਤੇ ਹਾਲਾਤ ਇਹ ਸੀ ਕਿ ਹਰ 1 ਇੰਚ 'ਤੇ ਗੋਲੀ ਵੱਜ ਰਹੀ ਸੀ। 6 ਤਰੀਕ ਦਾ ਦਿਨ ਜਦੋਂ ਮਿਲਟਰੀ ਨੇ ਕਬਜ਼ਾ ਕੀਤਾ, ਅਨਾਊਂਸਮੈਂਟ ਕੀਤੀ, ਅਲੱਗ ਅਲੱਗ ਥਾਵਾਂ ਤੋਂ ਸਿੰਘ ਫੜਨੇ, ਸਿੰਘ ਅਰੈਸਟ ਕਰਨੇ ਸ਼ੁਰੂ ਕੀਤੇ। ਸਾਨੂੰ ਲਗਭਗ 4-4:30 ਵਜੇ ਜਦੋਂ ਫੜਿਆ, ਬਾਹਰ ਆ ਕੇ ਬਹੁਤ ਜ਼ਿਆਦਾ ਅਫਵਾਹਾਂ ਸੁਣੀਆਂ ਅਤੇ ਮੇਰੇ ਮਗਰ ਭਾਈ ਅਨੋਖ ਸਿੰਘ ਉੱਭੋ ਕੇ ਤੁਰੇ ਆਉਂਦੇ ਸੀ ਅਤੇ ਉਹਨਾਂ ਨੇ ਮੈਨੂੰ ਪ੍ਰਕਰਮਾਂ ਦੇ ਵਿੱਚ ਹੀ ਕਿਹਾ, ਗੁਰਚਰਨ ਸਿੰਘ, ਮੈਂ ਕਿਹਾ ਹਾਂਜੀ ਭਾਈ ਸਾਹਿਬ ਜੀ, ਕਹਿੰਦੇ ਸੰਤ ਸ਼ਹੀਦ ਹੋ ਗਏ ਨੇ। ਅਤੇ ਮੇਰਾ ਉਹਨਾਂ ਜਵਾਬ ਸੀ ਕਿ ਭਾਈ ਸਾਹਿਬ ਤੁਹਾਨੂੰ ਕਿਵੇਂ ਪਤਾ? ਅਤੇ ਉਹਨਾਂ ਨੇ ਕਿਹਾ ਕਿ ਮੈਂ ਸੰਤਾਂ ਦੀ ਸ਼ਹੀਦੀ ਪਾਉਣ ਤੋਂ ਬਾਅਦ ਉੱਥੋਂ ਨਿਕਲ ਗਿਆ ਸੀ, ਲੇਕਿਨ ਬਾਹਰ ਆ ਕੇ ਉਹੀ ਵਚਨ ਸੰਗਾਂ ਸੰਤਾਂ ਦੇ ਯਾਦ ਆ ਗਏ, ਸਿੰਘੋ ਹੱਥ ਨਹੀਂ ਕੜੇ ਕਰਨੇ, ਸ਼ਹੀਦੀਆਂ ਪਾਉਣੀਆਂ ਨੇ। ਮੈਂ ਦਰਬਾਰ ਸਾਹਿਬ ਦੇ ਅੰਦਰ ਦੁਬਾਰਾ ਫਿਰ ਆ ਵੜਿਆ, ਲੇਕਿਨ ਅੰਦਰ ਆ ਕੇ ਕੋਈ ਐਸਾ ਮੋਰਚਾ ਨਹੀਂ ਜਿੱਥੇ ਮੁਕਾਬਲਾ ਕਰ ਸਕਦੇ, ਅਤੇ ਹੁਣ ਆਪਾਂ ਫੜੇ ਗਏ। ਵਾਹਿਗੁਰੂ। 6 ਤਰੀਕ ਅਨਾਊਂਸਮੈਂਟ ਕਰਨ ਤੋਂ ਬਾਅਦ ਜਿਹੜੀ ਗੱਲ ਦੱਸਣ ਵਾਲੀ ਹੈ, ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ, ਕਰਫਿਊ ਸਿਰਫ ਸਿੱਖਾਂ ਵਾਸਤੇ ਸੀ, ਅੰਮ੍ਰਿਤਸਰ ਦਾ ਕੁੱਲ ਹਿੰਦੂ, ਅਸੀਂ ਕਿਸੇ ਕੌਮ ਦੇ ਵਿਰੁੱਧ ਨਹੀਂ, ਲੇਕਿਨ ਅਸੀਂ ਇੱਦਾਂ ਬੁਜ਼ਦਲ ਨਹੀਂ ਕਿ ਆਪਣੀ ਸੱਚਾਈ ਛੁਪਾ ਸਕੀਏ। ਛੋਲੇ ਪੂਰੀਆਂ ਲੈ ਕੇ ਪ੍ਰਕਰਮਾਂ ਦੇ ਵਿੱਚ ਆਇਆ 7 ਤਰੀਕ ਨੂੰ। 7 ਸ਼ਾਮ ਤੱਕ ਅਸੀਂ ਪ੍ਰਕਰਮਾਂ ਦੇ ਵਿੱਚ ਰਹੇ ਹਾਂ, ਅਤੇ ਜਦੋਂ ਲਗਭਗ 100 ਕੁ ਸਿੰਘ ਸੀਗਾ ਸਾਡੇ ਬਰਾਬਰ ਆਇਆ, ਤਾਂ ਸਾਰੇ ਸਿੰਘਾਂ ਨੇ ਜੈਕਾਰੇ ਲਾਉਣੇ ਸ਼ੁਰੂ ਕਰਤੇ ਅਤੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ। ਜਿੰਨੇ ਸਿੱਖ ਫੌਜੀ ਸੀ ਉਹ ਪ੍ਰਕਰਮਾਂ ਧੋ ਰਹੇ ਸੀ, ਉਹਨਾਂ ਕੋਲ ਹਥਿਆਰ ਵੀ ਨਹੀਂ ਸਨ, ਉਹ ਅੱਧ ਵਿੱਚੋਂ ਵਾਪਸ ਚਲੇ ਗਏ। ਉਸ ਵੇਲੇ ਜਨਰਲ ਬਰਾੜ ਉੱਥੋਂ ਨਿਕਲ ਰਿਹਾ ਸੀ ਅਤੇ ਉਸਨੇ ਪੁੱਛਿਆ ਕਿ ਰੌਲਾ ਕਿਸ ਚੀਜ਼ ਦਾ, ਉਹ ਕਹਿੰਦੇ ਮੈਂ ਅੰਦਰੋਂ ਗ੍ਰਿਫਤਾਰ ਕੀਤੇ ਮੁੰਡੇ ਬੈਠੇ ਨੇ। ਹੱਥ ਪਿੱਛੇ ਬੰਨ ਕੇ ਦਰਸ਼ਨ ਡਿਊਟੀ ਤੋਂ ਬਾਹਰ ਲਿਆ ਕੇ ਘੰਟਾ ਘਰ ਵਾਲੇ ਪਾਸੇ ਲਿਆ ਕੇ ਬਿਠਾਏ ਗਏ। ਉੱਥੇ ਕੀ ਕੌਤਕ ਸੀ, ਹਿੰਦੂਆਂ ਵਾਸਤੇ ਕੋਈ ਕਰਫਿਊ ਨਹੀਂ ਸੀ, ਕੋਠਿਆਂ ਦੇ ਚੜ੍ਹੇ ਤਾੜੀਆਂ ਮਾਰ ਰਹੇ ਸੀ। ਇੱਕ ਛੋਟਾ ਜਿਹਾ ਹਾਦਸਾ, ਸੈਕਟਰੀ ਸਾਹਿਬ ਵੀ ਕੋਲੇ ਖੜ੍ਹੇ ਨੇ, ਇੱਕ ਲੜਕੀ ਛੋਟਾ ਜੂੜੇ ਵਾਲਾ ਬੱਚਾ, ਉਹਨੂੰ ਬਾਜ਼ਾਰ 'ਚੋਂ ਫੜ ਕੇ ਲਿਆਂਦਾ ਗਿਆ, ਅਤੇ ਇੱਕ ਮਿਲਟਰੀ ਅਫਸਰ ਦੇ ਨਾਲ ਬਾਡੀਗਾਰਡ ਸੀ ਉਹਦੀ, ਤੂੰ ਤੂੰ ਮੈਂ ਹੋ ਪਈ ਦੂਜੇ ਫੌਜੀਆਂ ਨਾਲ। ਕਹਿੰਦਾ ਤੁਸੀਂ ਇਸ ਲੜਕੀ ਨੂੰ ਇਸ ਕਰਕੇ ਫੜ ਕੇ ਲਿਆਇਓ ਕਿ ਇਹਦੇ ਨਾਲ ਜੂੜੇ ਵਾਲਾ ਬੱਚਾ ਸਿੱਖਾਂ ਦੀ ਬੱਚੀ ਹੈ। ਲੇਕਿਨ ਆਫਿਸਰ ਉਹਨੂੰ ਜੱਫੀ ਪਾ ਕੇ ਪਰੇ ਲੈ ਗਿਆ। ਮੈਂ ਦੱਸਣ ਲੱਗੇ ਚਾਹੁੰਦਾ ਸੀ ਅੱਗੇ ਜਾ ਕੇ ਕਿ ਜਦੋਂ ਸਾਨੂੰ ਮਿਲਟਰੀ ਵਾਲੀਆਂ ਗੱਡੀਆਂ 'ਚ ਲੈ ਕੇ ਗਏ ਸਿੱਟ ਕੇ, ਪ੍ਰਕਰਮਾਂ ਦੇ ਵਿੱਚ, ਮਾਫ ਕਰਨਾ, ਬਾਜ਼ਾਰ ਦੇ ਵਿੱਚ ਕੋਠਿਆਂ 'ਤੇ ਓਪਨਲੀ ਹਿੰਦੂਆਂ ਦੇ ਪਰਿਵਾਰ, ਉਹ ਲੋਕ ਤਾੜੀਆਂ ਮਾਰ ਰਹੇ ਸੀ। ਖਾਲਸਾ ਜੀ, ਗੱਲ ਇਹ ਹੈ, ਗੱਲ ਕਰਨ ਵਾਲੀ ਸੈਕਟਰੀ ਸਾਹਿਬ ਕੋਲੇ ਖੜ੍ਹੇ ਨੇ, ਕਿ ਆਜ਼ਾਦੀ ਦੀ ਲੜਾਈ ਤਾਂ ਲੜੀ ਜਾਂਦੀ ਹੈ ਅਗਰ ਅਸੀਂ ਮੰਨ ਲਈ ਅਸੀਂ ਗੁਲਾਮ ਹੈ। ਸਾਨੂੰ ਵਾਰ ਵਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਪਰ ਅਸੀਂ ਮੰਨਣ ਨੂੰ ਤਿਆਰ ਨਹੀਂ। ਇੱਕ ਗੱਲ ਮੈਂ ਸੋਸ਼ਲ ਮੀਡੀਆ ਦੀ ਕਰਨੀ ਹੈ, 1 ਮਿੰਟ ਲੱਗ ਕੇ ਸਮਾਂ ਸਮਾਪਤ ਕਰਨਾ। ਮੈਂ ਸੋਸ਼ਲ ਮੀਡੀਆ ਦਾ ਦੇਖ ਰਿਹਾ ਸੀਗਾ ਵੀ 900 ਫੌਜੀਆਂ ਨਾਲ ਬੀਬੀ ਪਰਮਜੀਤ ਕੌਰ ਅਤੇ ਬੀਬੀ ਉਪਕਾਰ ਕੌਰ ਨੇ ਲੜਾਈ ਲੜੀ ਹੈ। ਖਾਲਸਾ ਜੀ, ਇਹ TRP ਵਾਲੇ ਝੂਠੇ, ਜਿੰਨੇ ਸੋਸ਼ਲ ਮੀਡੀਆ ਵਾਲਿਆਂ ਤੋਂ ਬਚਾ ਰੱਖਿਆ ਕਰੋ। ਉਹ ਭੈਣਾਂ ਕਾਰ ਰੈਸਟ ਹਾਊਸ ਵਿੱਚ ਸੀਗੀਆਂ, ਉੱਥੇ ਸ਼ਹੀਦ ਹੋਈਆਂ ਨੇ। ਕੋਈ ਵੀ ਮੋਰਚਾ ਟੈਂਕ ਪਾਣੀ ਵਾਲੀ ਟੈਂਕੀ 'ਤੇ ਨਹੀਂ ਸੀ। ਸੋਸਾਇਟੀ ਸਾਹਿਬ ਪਿੱਛੇ ਕਹਿ ਰਹੇ ਨੇ, ਚਲੋ ਸੋ ਆਪਾਂ ਨੂੰ ਖਾਲਸਾ ਰਾਜ ਦੀ ਲੜਾਈ ਲੜਨ ਵਾਸਤੇ ਤਿਆਰ ਪ੍ਰਤਿਆਰ ਰਹਿਣਾ ਚਾਹੀਦਾ। ਜਿਹੜੀਆਂ ਅਗਰਾਹੀਆਂ ਅਸੀਂ ਮਾਫ਼ ਕਰਨਾ, ਇੱਥੇ ਮਹਾਂਪੁਰਸ਼ ਬਜ਼ੁਰਗ ਆਉਂਦੇ ਨੇ, ਉਹਨਾਂ ਕੋਲ ਬਹੁਤ ਪੈਸਾ ਉਹਨੂੰ ਦਿੰਦੇ ਹੈ, ਉਹ ਉਹਨਾਂ ਪਰਿਵਾਰਾਂ, ਸ਼ਹੀਦਾਂ ਪਰਿਵਾਰਾਂ ਦੇ ਬੱਚਿਆਂ 'ਤੇ ਲਾਓ। 1 ਲੱਖ ਰੁਪਇਆ 1 ਝੱਗੜੇ 'ਚ ਲੈ ਜਾਂਦੇ ਨੇ ਆ ਕੇ, 1 ਲੱਖ ਰੁਪਏ ਨਾਲ 100 ਬੱਚਾ ਸਾਡਾ ਸ਼ਹੀਦਾਂ ਤੋਂ ਉੱਥੇ ਪੜ੍ਹ ਸਕਦਾ। ਸਮਾਂ ਆਇਆ ਕਿਤੇ ਗਾਂ, ਮੈਂ ਪਹਿਲੀ ਵਾਰੀ 34 ਸਾਲਾਂ 'ਚ, ਕਿਉਂਕਿ ਕਈ ਵਾਰੀ ਕਿਸੇ ਮਿਸ਼ਨ ਵਾਸਤੇ ਆਪਣੇ ਆਪ ਨੂੰ ਚੁੱਪ ਰੱਖਣਾ ਪੈਂਦਾ, ਇਹ ਗੱਲ ਸਟੇਜ 'ਤੇ ਦੱਸੀ ਹੈ ਕਿ ਉੱਥੇ ਜੋ ਬੀਤਿਆ ਜੋਖਾ ਸਾਹਮਣੇ ਹੋਇਆ, ਖਾਲਸਾ ਜੀ ਆਪਾਂ ਨੂੰ ਆਉਣ ਵਾਲੇ ਸਮੇਂ ਤਿਆਰ ਰਹਿਣਾ ਚਾਹੀਦਾ। ਸੋ ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
0: ਗੁਰੂ ਪਿਆਰੀ ਸਾਹਿਬ ਸਿੰਘ ਧਨਵਾਦੀ ਹਾਂ ਭਾਈ ਗੁਰਜਾਲ ਸਿੰਘ ਜੀ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਚੁਰਾਸੀ ਦੇ ਘੱਲੂਘਾਰੇ ਵੇ ਸੰਬੰਧ ਵਿੱਚ ਵਿਚਾਰ ਆਪਣੇ ਸਾਂਝੇ ਕੀਤੇ। ਹੁਣ ਅਸੀਂ ਸਾਡੇ ਸਤਿਕਾਰਯੋਗ ਭਾਈ ਮਨਮੋਹਨ ਸਿੰਘ ਜੀ, ਉਹਨਾਂ ਦੇ ਬੇਟੇ ਹਰਜੀਤ ਸਿੰਘ ਨੇ ਜੋ 13ਵੇਂ ਸਲਾਨਾ ਨਗਰ ਕੀਰਤਨ ਭਾਈ ਸਵਾਮਨ ਵਾਂਝਾ, ਉਸਦੇ ਉਪਰੰਤ ਇਹ ਅੱਜ 2 ਬੱਸਾਂ ਲੈ ਕੇ ਇੱਥੇ ਗੁਰੂ ਘਰ ਆਏ ਨੇ, ਜੋ ਆਪਾਂ ਆਉਣ ਵਾਲੇ ਅਗਲੇ ਸਾਲ ਦੇ ਨਗਰ ਕੀਰਤਨ ਵਾਸਤੇ ਵੀ ਨਵੀਂ ਬੱਸ ਗੁਰੂ ਮਹਾਰਾਜ ਦੇ ਫਲੋਰ ਲਈ ਤਿਆਰ ਕਰਾਂਗੇ। ਉਹਨਾਂ ਨੇ ਅੱਜ ਆਪਣੀ ਸੇਵਾ ਨਿਭਾਈ ਆ, ਲਿਆ ਕੇ ਬੱਸਾਂ ਦਿੱਤੀਆਂ ਨੇ, ਉਹਨਾਂ ਨੂੰ ਵੀ ਬੇਨਤੀ ਕੀਤੀ ਗੁਰੂ ਘਰ ਦੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰੋ ਜੀ। ਵਲਈ ਸੋ ਨਿਹਾਲ, ਸੋ ਸ੍ਰੀ ਅਕਾਲ। ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਹਮੇਸ਼ਾ ਹੀ ਵੱਧ ਚੜ੍ਹ ਕੇ ਸੇਵਾਵਾਂ ਨਿਭਾਉਂਦੇ ਨੇ। ਉਹ ਹੁਣ ਆਪਾਂ ਸਾਬਕਾ ਹਜ਼ੂਰੀ ਰਾਗੀ ਸਭਾ ਜਸਵੀਰ ਸਿੰਘ ਜੀ ਤੋਂ 1:30 ਤੱਕ ਕਥਾ ਆਪਣੀ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਜਿੰਨਾ ਹੁਕਮ ਹੋਇਆ ਸੀ ਉਸ ਦੇ ਮੁਤਾਬਕ ਸਮਾਪਤੀ ਕੀਤੀ ਹੈ। ਕੀਰਤਨ ਕਰਦਿਆਂ ਹੋਇਆਂ ਦੱਸ ਰਿਹਾ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣਯੋਗ ਹੈ। ਸਮੂਹ ਗੁਰੂ ਕੀ ਸੰਗਤ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਲੰਬੇ ਸਮੇਂ ਤੋਂ ਕੀਰਤਨ ਕਥਾ ਵਿਚਾਰਾਂ ਸਰਵਣ ਕਰ ਰਹੀ ਹੈ। ਸਤਿਗੁਰੂ ਪਾਤਸ਼ਾਹ ਸਭਨਾਂ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨ। ਮਹਾਨ ਸ਼ਹੀਦਾਂ ਦੀ ਯਾਦ ਅੱਜ ਗੁਰੂ ਕੀ ਸੰਗਤ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਹੈ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਆਉਣ ਵਾਲਾ ਸਮਾਂ ਸਿੱਖ ਕੌਮ ਲਈ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਵਾਲਾ ਰਵੇ। ਆਓ ਅਗਲਾ ਸਮਾਂ ਸੈਕਟਰੀ ਸਾਹਿਬ ਤੋਂ ਸਰਵਣ ਕਰੋ ਜੀ, ਪਿਆਰ ਨਾਲ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਧਰਮਾਤੀਆਂ, ਪੰਜਸਵੀ ਸਿੰਘ ਖਾਲਸਾ ਜੀ, ਸਾਬਕਾ ਹਜ਼ੂਰੀ ਰਾਜਸਾ ਦਰਬਾਰ ਸਾਹਿਬ, ਇਹਨਾਂ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜੋ ਗੁਰੂ ਘਰ ਵਿਖੇ ਆਉਣ ਵਾਲੇ ਪ੍ਰੋਗਰਾਮ ਨੇ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵੱਲੋਂ, ਸ਼ਾੜਨ ਦੀਆਂ ਸਮੂਹ ਸੰਗਤਾਂ ਵੱਲੋਂ 26 ਜੂਨ ਸ਼ੁੱਕਰਵਾਰ ਦਿਨ ਅਖੰਡ ਪਾਠ ਸਾਹਿਬ ਰੱਖੇ ਜਾਣਗੇ, 28 ਜੂਨ ਨੂੰ ਭੋਗ ਪੈਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਆਪਾਂ ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਈਏ। 25 ਤਰੀਕ ਨੂੰ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ ਪਹੁੰਚ ਰਹੇ ਨੇ ਸ਼ਾਮਾਂ ਦੇ ਦੀਵਾਨ ਵਿੱਚ, ਅਤੇ 26 ਤਰੀਕ ਨੂੰ ਭਾਈ ਹਰਚਰਨ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਉਹ ਵੀ ਪਹੁੰਚ ਰਹੇ ਨੇ। 25 ਤਰੀਕ ਨੂੰ ਸੋਢੀ ਸਾਹਿਬ ਹੁਣੀ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਪਾਉਣਗੇ, ਅਤੇ 26 ਤਰੀਕ ਨੂੰ ਦੋਨੇ ਜਥੇ ਹੀ ਹਾਜ਼ਰੀ ਭਰਨਗੇ। ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਪਹੁੰਚ ਕੇ ਆਪਾਂ ਹਾਜ਼ਰੀਆਂ ਗੁਰੂ ਘਰ ਵਿਖੇ ਲਵਾਈਏ। ਕੋਈ ਜਥਿਆਂ ਨੂੰ ਸੱਦਣ ਦਾ ਤਦੇ ਫਾਇਦਾ ਹੈ ਵੀ ਜੀ ਦਰਬਾਰ ਹਰ ਵਜੇ ਸੰਗਤ ਬੈਠੀ ਹੋਵੇ। ਯੂਟਿਊਬ 'ਤੇ ਆਪਾਂ ਘਰ ਬਹਿ ਕੇ ਨਾ ਸਰਵਣ ਕਰੀਏ, ਗੁਰਦੁਆਰਾ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ। ਬੇਨਤੀਆਂ ਨੇ ਅੱਜ ਦੇ ਸਮਾਗਮ 3 ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਟਰੱਕਾਂ ਵੀਰਾਂ ਵੱਲੋਂ, ਮਾਤਾ ਖੀਵੀ ਐਸ ਜੀ ਸੰਘ ਸਮੂਹ ਸੰਗਤਾਂ ਵੱਲੋਂ ਪਾਸੋ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਅੱਜ ਉਹਨਾਂ ਦੇ ਭੋਗ ਪਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਪਰਿਵਾਰਾਂ ਨੇ ਜਿੱਥੇ ਜਿੱਥੇ ਵੀ ਸੇਵਾਵਾਂ ਨਿਭਾਈਆਂ, ਬਹੁਤ ਬਹੁਤ ਧੰਨਵਾਦ। ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਸਾਹਿਬ ਬਰਿਆਮ ਸਿੰਘ ਜੀ 2 ਵਜੇ ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ, ਉਸ ਤੋਂ ਬਾਅਦ ਸਮਾਪਤੀ ਹੈ। ਦਾਸ ਕੋ ਬੋਲਦੇ ਹਾਂ ਕਿਸੇ ਪ੍ਰਕਾਰ ਦੀ ਗੱਲ ਤੇ ਸਾਧ ਸੰਗ ਗੁਰੂ ਬਖਸ਼ ਯੋਗ ਹੈ ਬਖਸ਼ਣਾ ਜੀ। ਆਓ ਆਪਾਂ ਭਾਈ ਬਰਿਆਮ ਸਿੰਘ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਨ 1984 ਦਾ ਘੱਲੂਘਾਰਾ ਜਿਸ ਦੇ ਸੰਬੰਧ ਵਿੱਚ ਆਪਾਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਕੀਰਤਨ ਇਤਿਹਾਸ ਵਿਚਾਰਾਂ ਸਰਵਣ ਕਰ ਰਹੇ ਹਾਂ। ਉਹ ਮਹਾਨ ਸੂਰਵੀਰ ਯੋਧੇ ਜਿਨ੍ਹਾਂ ਦਾ ਆਪਾਂ ਅਰਦਾਸ ਵਿੱਚ ਸਿਮਰਨ ਕਰਦੇ ਹਾਂ, ਗੁਰਦੁਆਰਿਆਂ ਦੀ ਸੰਭਾਲ ਹੇਤ, ਪਵਿੱਤਰਤਾ ਹੇਤ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐਸੇ ਮਹਾਨ ਸੂਰਵੀਰ ਆਪਣੇ ਸਰੀਰ ਦਾ ਪੁਰਜਾ ਪੁਰਜਾ ਕਰਵਾ ਕੇ ਇਸ ਲੋਕ ਤੋਂ ਸੱਚੀ ਦਰਗਾਹ ਵਿੱਚ, ਸੱਚਖੰਡ ਵਿੱਚ, ਬੈਕੁੰਠ ਵਿੱਚ ਜਾ ਰਹੇ ਨੇ। ਆਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਐਸੇ ਮਹਾਂਪੁਰਖਾਂ ਨੂੰ ਜੋ ਬਚਨ ਕਰਦੇ ਨੇ, ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪੱਤ ਪਾਏ ਦਰਬਾਰ ਸਤਿਗੁਰ ਸ਼ਬਦ ਪਹਿ। ਚੱਲੇ ਜਨਮ ਸਵਾਰ ਵੱਖਰ

ਸਾਨੂੰ ਉਹਨਾਂ ਦੇ ਦਰਸਾਏ ਹੋਏ ਸੇਵਾ ਸਿਮਰਨ ਅਤੇ ਕੁਰਬਾਨੀ ਦੇ ਮਾਰਗ 'ਤੇ ਚੱਲਣ ਦੀ ਸੁਮਤ ਆਵੇ। ਆਓ, ਇਹਦੇ ਨਾਲ ਹੀ ਸੰਪੂਰਨਤਾ ਹੈ, ਆਨੰਦ ਸਾਹਿਬ ਦਾ ਜਾਪ ਕਰਕੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੋਰਾ ਅਤੇ ਅਮਰਦਾਸ ਆਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮ ਸਵਰੂਪ ਚਬਰ ਛਤਰ ਤਖ਼ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹ ਅਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਦਾ ਮਨ ਨੀਵਾ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਸੂਰਾ ਸੋ ਪਹਿਚਾਨੀ ਹੈ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡਾ ਖੇਤ ਆਪ ਜੀ ਦੇ ਮਾਂ ਵਾਕ ਅਨੁਸਾਰ ਜੂਨ 1984 ਦੇ ਘੱਲੂਘਾਰੇ ਦੌਰਾਨ ਸਮੂਹ ਸ਼ਹੀਦ ਹੋਏ ਸੰਤ ਮਹਾਂਪੁਰਖ ਸੂਰਬੀਰ ਮਰਜੀ ਵੜਿਆਂ ਬੱਚੇ ਬਚਨੀ ਬੱਚੀਆਂ ਸਿੰਘ ਸਿੰਘਣੀਆਂ ਮਾਤਾਵਾਂ ਬਜ਼ੁਰਗਾਂ ਦੀ ਮਿੱਠੀ ਯਾਦ ਵਿੱਚ ਸੱਚੇ ਪਾਤਸ਼ਾਹ ਜੀ ਅੱਜ ਦੇ ਹਫ਼ਤਾਵਾਰੀ ਸੁੰਦਰ ਦੀਵਾਨ ਆਪ ਜੀ ਕੇ ਹਜ਼ੂਰ ਸਜੇ ਹਨ ਅੰਮ੍ਰਿਤਮਈ ਬਾਣੀ ਦਾ ਬੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਹੈ ਗੁਰਮਤਿ ਵਿਚਾਰਾਂ ਹੋਈਆਂ ਹਨ ਸਤਿਗੁਰੂ ਮਹਾਰਾਜ ਜੀ ਆਪ ਜੀ ਕੇ ਹਜ਼ੂਰ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਅੱਖਰ ਲੱਗ ਪੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮੱਤ ਬਖਸ਼ਣੀ ਅੰਗ ਸੰਸਾਈ ਹੋ ਬੇਅੰਤ ਸੰਗਤ ਨੇ ਆਪ ਜੀ ਦੇ ਦਰ ਸਵੇਰ ਤੋਂ ਤੱਕ ਹਾਜ਼ਰੀ ਭਰੀ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ ਖਜ਼ਾਨੇ ਭਰਪੂਰ ਕਰਨੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਸਮੂਹ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼
ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਕੀਰਤਨ ਕਥਾ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤ ਜੋ ਛਕੇ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਫੇਰੇ ਭਾਂਤ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਾਂ ਨੇ

ਸਤਿ ਨਾਮ ਵਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਾਹੀਦਾ

0: Patrick, you going over there?
1: No.

name is

Thank you.

Okay.

जो जो नामा हर गुण उतरे।

प्रगटे गोपाल।